ਤੇ ਤਕਰੀਬ ਸਮ ਪੀਪਲ ਸੇ 126 ਸਾਲ ਬਾਬਾ ਬੁੱਢਾ ਜੀ ਨਾਓ ਇਜ਼ ਰੀਚ ਇਨ ਦ ਏਜ ਆਫ 125-126 ਈਅਰਸ ਓਲਡ। ਗੁਰੂ ਤੇਗ ਬਹਾਦਰ ਜੀ ਮਹਾਰਾਜ ਇਜ਼ 10 ਈਅਰਸ ਓਲਡ। ਗੁਰੂ ਤੇਗ ਬਹਾਦਰ ਜੀ ਨਾਓ ਨੋਜ਼ ਦੈਟ ਬਾਬਾ ਬੁੱਢਾ ਜੀ ਹੈਜ਼ ਆਲਵੇਜ਼ ਬੀਨ ਅਰਾਊਂਡ ਸਿੰਸ ਗੁਰੂ ਨਾਨਕ ਪਾਤਸ਼ਾਹ ਟਾਈਮ ਹੈਜ਼ ਟੋਲਡ ਗੁਰੂ ਤੇਗ ਬਹਾਦਰ ਜੀ ਸੋ ਮਚ ਬਟ ਨਾਓ ਦੈਟ ਸਮਾਂ ਕੇਮ ਵੈਨ ਬਾਬਾ ਬੁੱਢਾ ਜੀ ਸੈਡ ਟੂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ Hario, I'm just going to come out of the Jeevan of Guru Tegh Bahadur Ji just for a moment. Just when Guru, when Baba Buddha Ji Pyare was about to go to their village, back to their village at Ramdas, Baba Buddha Ji nu palki vich bithaya gaya siga. They put Baba Buddha Ji na palki. Sikha ne Baba Ji nu apne modhe uttar chakya hai to take them back to their village when they had become really old, when they couldn't really now walk around. ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਮਨ ਵਿੱਚ ਆਇਆ ਕਿ ਅਸੀਂ ਵੀ ਬਾਬਾ ਜੀ ਦੀ ਸੇਵਾ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਥਿੰਕਸ ਦਾ ਆਈ ਵਾਂਟ ਟੂ ਸੇਵ ਬਾਬਾ ਬੁੱਢਾ ਜੀ ਐਂਡ ਬਾਬਾ ਬੁੱਢਾ ਜੀ ਬੈਠੇ ਹੋਏ ਪਾਲਕੀ ਵਿੱਚ ਉੱਤੇ ਪੜਦਾ ਹੋਇਆ ਸੋ ਦੇਰ ਇਜ਼ ਅ ਖ ਐਂਡ ਇਨ ਫਰੰਟ ਦ ਸਿੱਖਸ ਆਰ ਟੇਕਿੰਗ ਬਾਬਾ ਬੁੱਢਾ ਜੀ ਐਂਡ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਮਸ ਐਂਡ ਦੇ ਪੁੱਟ ਦੇ ਸ਼ੋਲਡਰ ਔਨ ਦ ਪਾਲਕੀ ਕਹਿੰਦੇ ਅਸੀਂ ਵੀ ਸੇਵਾ ਕਰਨੀ ਬਾਬਾ ਜੀ ਦੀ। As they put their shoulder on the palki, Gursikh Pyareho, Baba Buddha Ji starts to move around in the palki. Baba Buddha Ji, they didn't put the curtain away yet. They didn't even look to see who's outside. And they said, this is Guru Sahib. This is ekdam kende apna modha hatalo. This is take your shoulder away at once. You are the Guru, you are not to save me. Baba, this is how much connection. This is love. Baba Buddha Ji hadn't even seen that Guru Hargobind Sahib Ji Pacha had put their shoulder there because there's a curtain there. But they could feel it from inside because the strings of love are being pulled. And this is Guru Sahib, can they apna modha hatalo? Can they take your shoulder away at once? And Guru Hargobind Sahib Ji comes into nimrata, comes into humility, puts their hands together and says, Baba Ji, sanu seva kar lando. Can they let us serve you? You have been in the Guru's house for so long. This is, I can't believe that. This body, these eyes have seen the body of Guru Nanak. Baba Buddha Ji said, if you don't listen, I'm going to jump out. This is, and Guru Hargobind Sahib Ji then moved away. Gursikh Pyareho. Baba Buddha Ji said, kende tusi ek kam mere vaste jarur kariyo, kende mera antla sama aake tusi sambhal liyo. Baba Buddha Ji said to Guru Hargobind Sahib Ji, says, make sure you're there at the last time of my life. And when that moment came, Gursikh Pyareho, a message was given out to Guru Hargobind Sahib Ji Patsha, Guru Tegh Bahadur Ji Maharaj Ji Naal Gaye. Guru Tegh Bahadur Ji always stayed with their father, 10 years old, they've gone. And when Guru Hargobind Sahib Ji Maharaj is standing at the bedside of Baba Buddha Ji, that Guru Hargobind Sahib Ji Maharaj Ji said, Baba Ji, kende koi antale samay, can this hade like koi seva? Can they, is there anything you can give to me so that I can save you? Kai kuj bhi apne man vich hai, is there anything that is left in your mind that you want to say? Gursikh Pyareho, Baba Buddha Ji, jinne Guru Nanak Patshah di seva kiti, Guru Angad Dev Ji Patshah de darshan kite, Baba Buddha Ji has remember seen up to 8 gurus. Have they seen 8 gurus? Because Guru Harai Pacha was also born in 1630, even though they weren't the Guru yet. Guru Harai Pacha was born in 1630. Guru Tegh Bahadur Ji Maharaj is born in 1621. Aithe inni seva kiti Baba Buddha Ji, they've served in the Guru's house for about 115 years. And today, the last words, what did Baba Buddha Ji say? Baba Buddha Ji ne hath jod le, kende je ਅਸੀਂ ਕੋਈ ਵੀ ਗਲਤੀ ਕੀਤੀ ਕਹਿੰਦੇ ਸਾਨੂੰ ਬਖਸ਼ ਲਿਓ। ਦੇ ਸੇਮ ਟੂ ਦੈਟ ਸੇਮ ਗੁਰੂ ਟੂ ਗੁਰੂ ਹਰਗੋਬਿੰਦ ਸਾਹਿਬ ਜੀ ਦੈਟ ਦੇ ਠੋਕ ਗੁਰਮੁਖੀ ਟੂ ਦੇ ਠੋਕ ਸ਼ਸਤਰ ਵਿਦਿਆ ਟੂ ਦੇ ਸੈਡ ਇਫ ਦੇਰ ਇਜ਼ ਐਨੀਥਿੰਗ ਯੂ ਕੈਨ ਡੂ ਫੋਰ ਮੀ ਇਫ ਆਈਵ ਮੇਡ ਐਨੀ ਮਿਸਟੇਕਸ ਪਲੀਜ਼ ਫੋਰਗਿਵ ਮੀ। ਆਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਾਵ ਜਲ ਫੇਰਾ, ਕਹਿੰਦੇ ਆਬ ਕੀ ਬਾਰ ਇਨ ਦਿਸ ਲਾਈਫ ਟਾਈਮ ਮੈਨੂੰ ਬਖਸ਼ ਦੇ, ਕਹਿੰਦੇ ਮੈਨੂੰ ਦੁਬਾਰਾ ਨਾ ਕਿਤੇ ਆਉਣਾ ਪੈ ਜਾਵੇ। ਗੁਰਬਾਣੀ ਕਹਿੰਦੀ ਆਪਣੀ, ਭਾਈ ਵੀਰ ਸਿੰਘ ਜੀ ਵਾਸ ਸੇਇੰਗ ਦਿਸ ਸੇਮ ਪੰਕਤੀ ਐਟ ਦੇ ਲਾਸਟ ਮੋਮੈਂਟ ਆਫ ਦੇ ਲਾਈਫ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੈਂਟ ਸੀ ਭਾਈ ਵੀਰ ਸਿੰਘ ਜੀ, ਭਾਈ ਵੀਰ

ਸ਼ੋਪਸ। ਸਿਸਮਾਂ ਜਿਹੜੇ ਤੂੰ ਆਪ ਆਪਣੇ ਹੱਥੀਂ ਉਹ ਬਣਾਏ ਨੇ ਨਾ ਛੋਲੇ ਪੂਰੀਆਂ, ਉਹ ਲੈ ਕੇ ਆਓ। ਸ਼ੀ ਇਜ਼ ਵੰਡਰ ਸਟ੍ਰਕ ਥਿੰਕਿੰਗ ਹਾਊ ਡਜ਼ ਹੀ ਨੋ ਦੈਟ ਆਈ ਮੇਡ ਦੀਸ ਥਿੰਗਸ, ਹਾਊ ਡਜ਼ ਹੀ ਨੋ ਆਈ ਫਰਾਈਡ ਗ੍ਰਾਮਸ, ਹਾਊ ਡਜ਼ ਹੀ ਨੋ ਆਈ ਮੇਡ ਪੂਰੀਆਂ। ਸ਼ੀ ਇਜ਼ ਫਿਲਡ ਵਿਦ ਟੀਅਰਸ। ਯਾਦ ਰੱਖਿਓ ਗੁਰਸਿੱਖ ਪਿਆਰਿਓ, ਇੱਕ ਵਾਰੀ ਨਾ ਭਾਈ ਵੀਰ ਸਿੰਘ ਜੀ ਹੁਣੀ ਟ੍ਰੇਨ ਉੱਪਰ ਬੈਠੇ ਨੇ, ਭਾਈ ਵੀਰ ਸਿੰਘ ਜੀ ਇੱਕ ਟ੍ਰੇਨ ਉੱਪਰ ਬੈਠੇ ਨੇ ਤਾਂ ਇੱਕ ਸਾਧੂ ਮਿਲ ਪਿਆ ਭਾਈ ਵੀਰ ਸਿੰਘ ਹੁਣਾਂ ਨੂੰ। ਭਾਈ ਵੀਰ ਸਿੰਘ ਮੀਟਸ ਦੀ ਸੈਂਟ ਸਾਧੂ ਦੈਟ ਇਜ਼ ਗਿਵਨ ਅਪ ਹਾਊਸ ਹੋਲਡ ਵੇਜ਼, ਹੀ ਇਜ਼ ਨਾਟ ਮੈਰਿਡ, ਇਸ ਕੰਪਲੀਟਲੀ ਡਿਟੈਚ ਫਰੋਮ ਦਾ ਵਰਲਡ। ਭਾਈ ਵੀਰ ਸਿੰਘ ਜੀ ਨੇ ਨਾ ਦੋ ਪਰੌਂਠੇ ਕੱਢੇ ਆਪਣੇ ਗੁਥਲੀ ਵਿੱਚੋਂ, ਆ ਹੈਵ ਅ ਬੈਗ। ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸਾਧੂ ਜੀ ਤੁਸੀਂ ਵੀ ਛਕੋ ਸਾਡੇ ਨਾਲ, ਕਮ ਐਂਡ ਈਟ ਸਮ ਪਰੌਂਠੇ ਵਿਦ ਮੀ। ਐਂਡ ਸਾਧੂ ਲੁੱਕਸ ਅਪ ਭਾਈ ਵੀਰ ਸਿੰਘ ਜੀ ਐਂਡ ਟੇਕਸ ਵਨ ਪ੍ਰਸ਼ਾਦਾ, ਟੇਕਸ ਵਨ ਪਰੌਂਠਾ। ਤਾਂ ਜਦੋਂ ਸਾਧੂ ਨੇ ਜਦੋਂ ਇੱਕ ਬੁਰਕੀ ਪਾਈ ਨਾ ਆਪਣੇ ਮੂੰਹ ਵਿੱਚ, ਹੀ ਟੇਕਸ ਵਨ ਬੁਰਕੀ ਐਂਡ ਹੀ ਪੁੱਟਸ ਇਟ ਇਨਟੂ ਹਿਸ ਮਾਊਥ, ਤਾਂ ਸਾਧੂ ਰੋਣ ਲੱਗ ਪਿਆ। ਸਾਧੂ ਨੇ ਪਰੌਂਠੇ ਰੱਖ ਦਿੱਤੇ ਥੱਲੇ, ਐਂਡ ਹੀ ਸਿਟਸ ਦੇ ਫੋਰ ਏਜਸ। ਐਂਡ ਭਾਈ ਵੀਰ ਸਿੰਘ ਜੀ ਕਹਿਣ ਕਹਿੰਦੇ ਕਹਿੰਦੇ ਸਾਡੇ ਲਾਈਕ ਸਾਡੇ ਕੋਈ ਗਲਤੀ ਹੋਈ ਜੀ ਸਾਧੂ ਜੀ, ਹਵ ਆ ਮੇਡ ਅ ਮਿਸਟੇਕ, ਵਾਈ ਡੂ ਯੂ ਨਾਟ ਈਟ ਦਿਸ ਫੂਡ। ਸਾਧੂ ਕਹਿਣ ਲੱਗਾ, ਕਹਿੰਦੇ ਇਹ ਕਹਿੰਦੇ ਬਣਾਏ ਨੇ ਪਰੌਂਠੇ। ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਕੋਈ ਗਲਤੀ, ਇਜ਼ ਯੂਅਰ ਮਿਸਟੇਕ, ਕਹਿੰਦੇ ਆਈ ਕੈਨ ਟੇਸਟ ਅ ਮਦਰ ਇਨ ਹੇਅਰ, ਕਹਿੰਦੇ ਮੇਰੀ ਮਾਂ ਨੂੰ ਕਹਿੰਦੇ 25 ਸਾਲ ਹੋ ਗਏ ਨੇ ਗੁਜਰੀ ਨੂੰ, ਇਟਸ ਬੀਨ 25 ਇਅਰਸ, ਆਈ ਹੈਵ ਨਾਟ ਟੇਸਟਡ ਦ ਪ੍ਰਸ਼ਾਦਾ, ਦੈਟ ਲਵ ਐਂਡ ਡਿਵੋਸ਼ਨ ਐਂਡ ਦੈਟ ਕੰਪੈਸ਼ਨ ਫਰੋਮ ਅ ਮਦਰਸ ਹੈਂਡ ਦੈਟ ਗੋਜ਼ ਇਨਟੂ ਫੂਡ, ਆਈ ਹੈਵ ਨਾਟ ਹੈਡ ਦਿਸ ਟੇਸਟ ਫੋਰ 25 ਇਅਰਸ, ਆਈ ਕੈਨ ਟੇਸਟ ਮਾਈ ਮਦਰ ਇਨ ਦਿਸ ਫੂਡ, ਐਂਡ ਹੀ ਸਿਟ ਇਨ ਦੇ ਕ੍ਰਾਇੰਗ। ਗੁਰਸਿੱਖ ਪਿਆਰੋ, ਅੱਜ ਵੀ ਵੀ ਆਲ ਗੋ ਆਊਟ ਰਨਿੰਗ ਟੂ ਸੋ ਮੈਨੀ ਟੇਕ ਅਵੇਜ਼, ਬਟ ਯਾਦ ਰੱਖਿਓ ਜੇ ਕਿਤੇ ਮਾਂ ਦਾ ਪ੍ਰਸ਼ਾਦਾ ਨਾ ਮਿਲਿਆ ਉਹ ਵੀ ਇੱਕ ਦਿਨ ਯਾਦ ਆਊਗਾ, because the compassion that goes into that food when the mother is making it for a child, you can realize that today as well. Khair Gursikh Pyaryo, I was going to say, you won't get the same taste, I was just going to say, to the things from your wife that you'll get from your mother. Khair Gursikh Pyaryo, Guru Gobind Singh Ji kehne lage, kehne maa sholiyan, sholay ta puriyan khalao. And she brings it out, othe hai, ਸ਼ੱਕ ਕੇ ਤਾਂ ਬਾਲਾ ਪ੍ਰੀਤਮ ਅੱਜ ਜਦੋਂ ਘਰ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੋਜ਼ ਬੈਕ ਹੋਮ ਟੁਡੇ, ਮਾਤਾ ਗੁਜਰੀ ਕਹਿਣ ਲੱਗੇ ਕਹਿੰਦੇ ਲਾਲ ਜੀ ਅੱਜ ਬੜੀ ਦੇਰ ਕਰ ਦਿੱਤੀ, ਅੱਜ ਤਾਂ ਰਹਿ ਰਸਤਾ ਸਮਾਂ ਵੀ ਕਹਿੰਦੇ ਲੇਟ ਹੋ ਗਿਆ। ਗੁਰਸਿੱਖ ਪਿਆਰਿਓ, ਤਾਂ ਅੰਟਿਲ ਅਪ ਅੰਟਿਲ ਟੁਡੇ ਦੇ ਸੇ ਇਨ ਪਟਨਾ ਸਾਹਿਬ ਰਹਿਰਾ ਸਾਹਿਬ ਇਜ਼ ਡਨ ਅਕੋਰਡਿੰਗ ਟੂ ਦੈਟ ਟਾਈਮ ਵੈਨ ਬਾਲਾ ਪ੍ਰੀਤਮ ਰਿਟਰਨਡ ਬੈਕ ਹੋਮ ਅਕੋਰਡਿੰਗ ਟੂ ਦੈਟ ਟਾਈਮ। ਜਦੋਂ ਚਾਰ ਪਹਿਰ ਜਦੋਂ ਦਿਨ ਦਾ ਜਦੋਂ ਲੰਘਦਾ ਭਾਵ ਜਦੋਂ 6 ਵਜੇ ਤੋਂ ਬਾਅਦ ਜਦੋਂ ਸਮਾਂ ਲੰਘਦਾ, ਤਾਂ ਮਾਤਾ ਗੁਜਰੀ ਕਹਿਣ ਲੱਗੇ ਕਹਿੰਦੇ ਲਾਲ ਜੀ ਅੱਜ ਕਿੱਧਰ ਗਏ ਸਨ, ਵਾਟ ਡਿਡ ਯੂ ਗੋ ਔਨ ਟੂ ਟੁਡੇ, ਕਹਿੰਦੇ ਮਾਤਾ ਜੀ ਕਹਿੰਦੇ ਅੱਜ ਇੱਕ ਮੈਂ ਇੱਕ ਹੋਰ ਮਾਂ ਬਣਾ ਕੇ ਆਇਆ ਅੱਜ, ਕਹਿੰਦੇ ਆਈ ਵੈਂਟ ਐਂਡ ਮੇਡ ਅਨਦਰ ਮਦਰ ਟੁਡੇ। ਮਾਤਾ ਗੁਜਰੀ ਕਹਿਣ ਲੱਗੇ ਕਹਿੰਦੇ ਇੱਕ ਹੋਰ ਮਾਂ ਤੂੰ ਬਣਾਇਆ, ਉਹ ਕਿਵੇਂ, ਕਹਿੰਦੇ ਦੋ ਮਾਵਾਂ ਕਿਵੇਂ ਹੋ ਸਕਦੀਆਂ, ਹਾਊ ਕੈਨ ਯੂ ਹੈਵ ਟੂ ਮਦਰਸ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ 5 ਸਾਲ ਦੀ ਉਮਰ ਵਿੱਚ ਕਹਿੰਦੇ ਜਸਟ ਲਾਈਕ ਹੈਵ ਗਾਟ ਟੂ ਆਈਜ਼ ਬਟ ਆਈ ਹੈਵ ਵਨ ਵਿਜ਼ਨ, ਆਈ ਵਿਲ ਹੈਵ ਟੂ ਮਦਰਸ ਬਟ ਵਨ ਸਨ। ਐਂਡ ਸ਼ੀ ਸੇਜ਼, ਹਾਊ ਵਿਲ ਯੂ ਪਲੇ ਇਨ ਦ ਲੈਪਸ ਆਫ ਟੂ ਮਦਰਸ, ਗੁਰੂ ਗੋਬਿੰਦ ਸਿੰਘ ਜੀ ਸੈਡ, ਹੈਵ ਯੂ ਐਵਰ ਸੀਨ ਪੂਰਨਮਾਸ਼ੀ ਵਨ ਦ ਮੂਨ ਕਮਸ ਆਊਟ। ਗੁਰੂ ਗੋਬਿੰਦ ਸਿੰਘ ਜੀ ਸੈਡ, ਜਸਟ ਲਾਈਕ ਦ ਮੂਨ ਕਮਸ ਆਊਟ ਔਨ ਪੂਰਨਮਾਸ਼ੀ, ਦੇ ਆਰ ਟੂ ਸੈਟਸ ਆਫ ਪੌਂਡਸ, ਬਟ ਯੂ ਕੈਨ ਸੀ ਦ ਰਿਫਲੈਕਸ਼ਨ ਆਫ ਦ ਮੂਨ ਇਨ ਬੋਥ ਪੌਂਡਸ, the moon sits in the laps of both ponds, just like this Gobind Rai will play in the laps of both mothers. Such was Gobind Rai. Gursikh Pyare, we will continue the journey from next week and we will get to the Gurgaddi. So khair, itni ek bentiya parban karniya, ek nahi par aneka hi galtiyan ho gayan hongiyan, anjaan bachcha samajh ke maaf kar dena. Gursikh Pyare, aao raal mil ke ohi kalgi tar paadshah di bakshi hui fateh ਗੱਜ ਵੱਜ ਕੇ ਬੁਲਾਉਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਬੰਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਦਿਸ ਕੀਰਤਨ ਹੈਜ਼ ਮੈਲਟਿਡ ਮਾਈ ਹਾਰਟ, ਮਾਈ ਇਨਸਾਈਡ ਹੈਡ ਬਿਕਮ ਲਾਈਕ ਅ ਰੌਕ, ਆਈ ਵਾਜ਼ ਕਠੋਰ ਫਰੋਮ ਇਨਸਾਈਡ. ਦੇ ਸੈਡ ਦ ਕੀਰਤਨ ਇਟਸ ਹਿਟ ਦ ਸਟ੍ਰਿੰਗਸ ਆਫ ਲਵ, ਨਾਊ ਇਟਸ ਮੈਲਟਿਡ ਮੀ, ਗਿਵ ਮੀ ਦੀ ਸਰੰਦਾ, ਆਈ ਵਾਂਟ ਟੂ ਲਰਨ ਕੀਰਤਨ ਟੂ. ਦਿਸ ਇਜ਼ ਵਿਲ ਆਈ ਬੀ ਏਬਲ ਟੂ ਐਟ ਦਿਸ ਏਜ? ਬਾਬਾ ਮੋਹਨ ਜੀ ਵਾਜ਼ ਆਫ ਅ ਗ੍ਰੇਟ ਏਜ ਨਾਊ. ਐਂਡ ਉੱਥੇ ਗੁਰੂ ਅਰਜਨ ਦੇਵ ਜੀ ਸੇਜ਼, ਰਿਮੈਂਬਰ ਦ ਵਰਡਸ ਆਫ ਯੂਰ ਫਾਦਰ, ਯੂ ਰਿਮੈਂਬਰ ਯੂਰ ਫਾਦਰ ਸੇਜ਼, ਗੁਰਮੁਖ ਬੁੱਢੇ ਕਦੇ ਨਾਹੀ, ਤਾਂ ਅ ਗੁਰਮੁਖ ਨੈਵਰ ਬਿਕਮਸ ਓਲਡ. ਦ ਵਨ ਦੈਟ ਇਜ਼ ਫੇਸਿੰਗ ਦ ਗੁਰੂ, ਹੀ ਨੈਵਰ ਬਿਕਮਸ ਓਲਡ. ਇਟ ਇਜ਼ ਨੈਵਰ ਟੂ ਲੇਟ. ਗੁਰੂ ਸਿੱਖ ਪਿਆਰੋ, ਸਮ ਪੀਪਲ ਮੇ ਥਿੰਕ ਟੂਡੇ that maybe I'm 30 years old, maybe I'm 40 years old, maybe I'm 50 years old today, now it's too late to learn Gurmukhi Akhar Gur Sikh Pyareo. Par kite guru wal tor ke ta vekho, paame tusi 80 saal de vi ho jo, to utthe guru tanu himmat bakshuga. The guru will give you himmat, he will give you strength to learn. When I was doing santhya, when I was reading, when I was learning to read Gurbani when I was 16 years old, Gur Sikh Pyareo, there was a bajorg baba sitting next to me, 62 years old, that has just started learning Ura Era. Within about 2-3 years of me seeing him do that, I saw him sitting next to me reading Guru Granth Sahib Ji Maharaj's Bani. We did roll together. At Nanak Sahib Gurdwara, the Sachkhand there, utthe do paath katthe rakhde ne. And he sat next to me when he was then about 65 years old, reading Guru Granth Sahib Ji Maharaj's Bani. He started learning when he was 62. Because Gurmukh budde kade nahi, because Gurmukh never becomes old. Chaa hove guru vaaste, to guru aap hi himmat bakhshta hai. Gursikh pyare, Gursikh pyare, this itihas is long. But today, I'm going to have to finish off early. Please accept my apologies. The reason for that is, after this, I'm not going to even be able to stay for longer. I'm going to have to now drive to London, because my flight is 10 o'clock in the morning to fly out to Calgary. ਉੱਥੇ 5 ਦਿਨ ਕਥਾ ਕਰਨੀ ਮਹਾਰਾਜ ਦੀ ਕਿਰਪਾ ਨਾਲ. ਸੋ ਆਈ ਐਮ ਗੋਇੰਗ ਐਕਚੁਅਲੀ ਫਲਾਈ ਆਊਟ ਟੁਮਾਰੋ ਐਟ 10 ਓਕਲੋਕ. ਆਈ ਗੈਟ ਦੇਰ, ਇਟਸ ਗੋਇੰ ਬੀ 12 ਓਕਲੋਕ ਇਨ ਕੈਲਗਰੀ, ਐਂਡ ਦੈਨ ਆਈ ਗੋ ਡੂ ਕਥਾ ਐਟ 7 ਓਕਲੋਕ ਔਨ ਦ ਸੇਮ ਡੇ. ਲੈ ਕਹਿ ਕਤੇ ਨਾ ਛੂਟੀਏ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ. ਗੁਰਸਿੱਖ ਪਿਆਰਿਓ, ਆਈ ਮੇਡ ਮੈਨੀ ਮਿਸਟੇਕਸ. ਸੰਗਤਾਂ ਦੇ ਅਸੀਸਾਂ ਦੇ ਨਾਲ ਹੀ ਸਭ ਕੁਛ ਹੁੰਦਾ ਹੈ. ਇਟਸ ਓ ਵਿਦ ਦ ਬਲੈਸਿੰਗਸ ਆਫ ਦ ਸੰਗਤ. ਸੋ ਕੀਪ ਬਲੈਸਿੰਗ ਦਿਸ ਬ੍ਰਦਰ ਆਫ ਯੋਰਸ, ਦਿਸ ਚਾਈਲਡ ਆਫ ਯੋਰਸ. ਸੋ ਤੁਸੀਂ ਆਪ ਹੀ ਅਸੀਸ ਬਖਸ਼ਣੀ ਕਿ ਉੱਥੇ ਵੀ ਗੁਰੂ ਦੀ ਗੱਲ ਅਸੀਂ ਡਟ ਕੇ ਕਰ ਸਕੀਏ. ਸੋ ਆਓ ਗੁਰਸਿੱਖ ਪਿਆਰਿਓ, ਗੁਰੂ ਦੀ ਫਤਿਹ ਦੀ ਸਾਂਝ ਪਾਈਏ. ਸੋ ਵੀ ਕੈਨ ਐਕਚੁਅਲੀ ਕੰਟੀਨਿਊ ਫਰੋਮ ਦਿਸ. ਦਿਸ ਅ ਬਿਟ ਮੋਰ ਟੂ ਲੁੱਕ ਐਟ. ਸੋ ਵੀ ਕੈਨ ਲੁੱਕ ਐਟ ਹਾਓ ਗੁਰੂ ਗ੍ਰੰਥ ਆਦਿ ਗ੍ਰੰਥ ਵਾਜ਼ ਦੈਨ ਐਕਚੁਅਲੀ ਕੰਪਾਈਲਡ, ਐਂਡ ਦੈਨ ਹਾਓ ਅਕਬਰ, ਵੈਨ ਹੀ ਵਾਜ਼ ਸਟਿਲ ਐਟ ਦ ਲਾਸਟ ਈਅਰਸ ਆਫ ਦ ਥਰੋਨ, ਹੀ ਦੈਨ ਵਾਂਟਡ ਟੂ ਟੈਸਟ ਵਾਟ ਇਜ਼ ਇਨ ਦ ਗੁਰਬਾਣੀ ਆਫ ਸ੍ਰੀ ਆਦਿ ਗ੍ਰੰਥ. ਵੀ ਕੈਨ ਗੋ ਥਰੂ ਆਲ ਦੀ ਸਾਖੀਆਂ ਯੈਟ, ਐਂਡ ਦੈਨ ਹਾਓ was the Shabad always the Guru, even through Guru Hargobind Sahib Ji Patsha's time, karde karde, and then we're going to come to Nander di Tarti in 1708, and we're going to actually go through a conversation that is recalled and written by Bhai Nandalal Ji in the Raitaname that happened at the last moments, the last conversation between Guru Gobind Singh Ji Patsha and Bhai Nandalal Ji in Bairag with the Sangat. Jadon Bhai Nandalal Ji ne benti kiti si ki Patsha tusi sanu kede lad laun lage ha, who are you going to attach us to now? That conversation is full of birag that is actually written by Bhai Nandalal Ji that we're going to go through. So, oh, Gaj Vaj Ke Balau Fateh. Waheguru Ji Ka Khalsa.

ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਆਓ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪਣੇ ਮਨਾਂ ਨੂੰ ਹਾਜ਼ਰ ਕਰਕੇ, ਹੱਥ ਜੋੜ ਕੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ, ਰਲ ਮਿਲ ਕੇ ਗੱਜ ਵੱਜ ਕੇ ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦ ਗ੍ਰੇਸ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਲੈਸਡ ਅਸ ਵਿਦ ਦਿਸ ਸਮਾਂ ਟੂ ਗੋ ਥਰੂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਸਾਹਿਬ ਕਿਰਪਾ, 2 weeks ago we started to go through how this Shabad has always been the Guru from the very beginning, and the journey of that Shabad, how it then in 1708 came to sit upon the throne and to become the eternal Guru, Guru Granth Sahib Ji Maharaj. And last week, the thing that we finished off on was how Guru Arjan Dev Ji Patshah Maharaj Ji of themselves, Guru Arjan Dev Ji Patshah Maharaj Ji actually went to Baba Mohan Ji, which is the eldest son of Guru Amar Das Ji Patshah, the Maharaj Ji Pothiya Land Gaisan, and Othe Patshah Ne Bhi Bani Uchari and the sang beautiful Kirtan, which we went through in detail. So that I'm not going to touch on now, so we can actually move on. Guru Arjan Dev Ji Patshah Ji Maharaj Ji collects all the bani and comes back to that Pavan Pavitra Tarti of Amritsar. And when Guru Arjan Dev Ji Patshah come back to Amritsar, then they find a place with a nice breeze flowing, with beautiful trees around them, a nice atmosphere, with fresh air. Guru Arjan Dev Ji Patshah find, which is approximately about 1 kilometer away from Harmandir Sahib, Guru Arjan Dev Ji Patshah goes and sits upon this place. Below this beautiful tree, jithe Guru Arjan Dev Ji Patshah ne Sukhmani Sahib di bani uchari, today which is known as Ramsar. There's 5 sarovars in that place. Amongst those 5 sarovars, this is one of the sarovars of Ramsar. This is where Guru Arjan Dev Ji Patshah Ji Maharaj Ji sat. They put all the bani together. So, othe Guru Arjan Dev Ji Patshah ne aap Patshah Ji bani bolde ne, and Bhai Gurdas Ji othe bani likhde ne. Bhai Gurdas Ji, I've probably gone through it in the other weeks, just to remind everyone who Bhai Gurdas Ji is. Bhai Gurdas Ji reste karke Guru Arjan Dev Ji Patshah Ji de mama ji lagde ne. So they are the maternal uncle of Guru Arjan Dev Ji Patshah, is the cousin of Bibi Bhani Ji, which is Guru Arjan Dev Ji Patshah Ji's Mata Ji mother. And Bhai Gurdas Ji is the son of Bhai Hardas, which is the brother of Guru Amar Das Ji Patshah. So making Bhai Gurdas Ji the nephew of Guru Amar Das Ji Patshah. And that's how Bhai Gurdas Ji was related. And that's why when we use Bhai Gurdas Ji's Vara as a reference, we can know that they are the closest that we are going to get to when we listen to, when we read the Vara to the Itihas and the Sakhiya of that time, of the Guru's time. Because then Baba Buddha Ji, obviously being all the way from Guru Nanak Patshah, Bhai Gurdas Ji would sit with Bhai Baba Buddha Ji, and then Baba Buddha Ji would narrate Sakhiya that they aap akhi jadiyan gallan vekhiyan san Baba Buddha Ji ne. And the things that Baba Buddha Ji would have heard from people like Bhai Mardana Ji themselves, when Bhai Mardana Ji travelled with Guru Nanak Patshah, Bhai Gurdas Ji ne fe oh varan de roop de andar nalak bit vi uchare Bhai Gurdas Ji ne. So Guru Arjan Dev Ji Patshah, which is now called that place of Ramsar, Guru Arjan Dev Ji Patshah Ji bani uchar de ne, aap di vi bani de aap putting into
and they are creating this Granth. Why did Guru Arjan Dev Ji Patshah take this decision to actually start to compile a Granth, Gursikh Pyareo? Because at that time, Guru Arjan Dev Ji Patshah Ji's brother, Baba Prithi Chand, he had moved to a place called Hehari. This was the village of his wife. And over there, he started to imitate and make a Gurdwara, a Harmandir, which is very similar to Harmandir Sahib. And he even made a Sarovar around it. And how we've got Dukh Bedi Panjani over in Harmandir Sahib, he makes something called Dukh Nivaran. He starts to imitate exactly Harmandir Sahib, Guru Arjan Dev Ji Patshah Ji's brother, does. And not only does he start imitating Harmandir Sahib and the Sarovar, his son was a great poet. His son's name was Meherban. Baba Prithi Chand's son's name was Meherban. He was a great poet and he starts to now write what they were calling Bani. And this is where this word came from. Sachi Bani and Kachi Bani. And this is what then Meherban's poems would be referred to as being Kachi Bani, not the writings of Guru Nanak Patshah. And he, as he was writing, what he would do is he even writ something called Ad Mahabharat in there. So he would write about what we see today. Many of you may have even seen the series of Mahabharat that happened of Krishnaji's time, and which is from Dwapar Jug. And he wrote Bani in there, which he was calling Bani, and he put things in there called Ad Mahabharat. He put things in there called Ad Ramayan. So he wrote the whole tales of the time of Ramaji as well, from Tripta Jug. And he even writ things called Piran De War. So things that from Muslim saints, he was starting to put their things together. And even when Guru Arjan Dev Ji Patshah, when Patshah Ji was going through things that were going to actually be Bani, and there were certain Pagats that came of that time, which their Bani didn't match with the concept of Guru Nanak Patshah, and Guru Arjan Dev Ji Patshah didn't actually put it in, and then Meherban actually didn't put it into his Granth. He even writ about people like Jesus in there, other prophets in there, Meherban was. So what he was doing, he was trying to please everybody. So this was on Qasam Ki Bani. This wasn't Jaisi Me Aave Qasam Ki Bani, Taisada Kari Gyan Ve Lalo. These weren't the dry words of Akal Purkh Waheguru Ji. So he was writing this Granth to please other people. And what started to happen, there were certain things he wrote in praise of a Pagat of that time. He wrote something in praise of that Pagat, and he put Guru Nanak Patshah Ji's Pad in there, name in there at the end, saying that Guru Nanak Patshah is loaching, is yearning for the dust of this Pagat's charan. So he started to then add even Guru Nanak Patshah's name within his Bani. And this is when the confusion started to happen. And there was a time, they say, that in the Darbar of Harmandir Sahib, that somebody actually was reading a Shabad, doing Kirtan, thinking that it is Gurbani of the Guru Sahibs, but it was actually something that was written by Meherban. Why? The confusion started to come because Nanak's name was added right at the bottom. So this is in the end when Guru Arjan Dev Ji Patshah Ji said that something needs to be done about this. But Odavi, that each Dharma out there have their own Granth, whether it be the Bible, whether it be the Quran, but something unique about Guru Nanak's path, this was compiled by the Guru himself. And Gursikh Pyareo, and when Guru Arjan Dev Ji Patshah, when they completed and they left with their empty ang in there, they left empty pages in there. Reason why? Because they were saving those for Guru Tegh Bahadur Ji Maharaj Ji's Bani. And today, that same Granth, Sri Adi Granth Sahib, that is called Sri Adi Granth Sahib, and today it is still in a place called Kartarpur Sahib, which is under the power of the Tir Maliye, which Guru Tegh Bahadur Ji Maharaj Ji, which we went through in the Guru Tegh Bahadur Ji Maharaj Ji's life, that Guru Tegh Bahadur Ji Maharaj Ji told by Makkan Shah Lubana to return that Granth back to Tir Maliye, because they had it in their possession and Makkan Shah Lubana took it by force. So Guru Tegh Bahadur Ji Maharaj Ji said, because you've taken it off them by force, you need to give it back. But it's still, they've still got it. So the Panth hasn't actually got it. It's somebody called the Tir Maliye that have got it. They give darshan of that Suru
once a year on Vaisakhi. I don't know if they still do. But Das, when I went to India 3 years ago at Darshan of that same Sri Adi Granth Sahib, which is written by Bhai Guru Das Ji. And on Vaisakhi, and it's handwritten, I got to do Darshan of it. And over there, within this Granth as well, they've got a painting of Guru Har Gobind Sahib Ji Patshah, which is said to be of that time. Somebody has painted this. So Khair, Guru Sikh Pyar, was something great that Guru Arjan Dev Ji Patshah did. Right at the end, on Ang 1429, something that Guru Arjan Dev Ji Patshah did, this Bani. Guru Arjan Dev Ji Patshah has contributed the most Bani, the most Shabads. Even though Guru Arjan Dev Ji Patshah ne inni Bani uchari, approximately there's exactly 1430 Ang of Guru Granth Sahib Ji Maharaj, and lag pag karke, they say there's nearly about 700 Angs, which is the Bani of Guru Arjan Dev Ji Patshah. How much Bani? Remember that time when we went through? When Guru Amar Das Ji Patshah Ji said, Dohita Bani ka Bohita. They said he is the bow of Bani. When Guru Arjan Dev Ji Patshah was merely crawling at that time. But Guru Sikh Pyaru, inni Bani uchar ke, the last Shabad that Guru Arjan Dev Ji Patshah contributed and put on Ang 1429. Patshah kahan lage kende hai, oh why Guru Ji? Kende tera kita jatu nahi. Kende tera kita jato nahi. This is, oh Waheguru Ji, I do not know how great you are. Tera kita, everything you are doing, I can never know. Jato nahi, main nahi janda. Guru Arjan Dev Ji Patshah kehne lage, kende tusin eh kam meton kes tang de naal kara liya. Kende mainu nahi pata. Kende tera kita jato nahi, maino jog kitoi. Kende make me worthy. Guru Arjan Dev Ji Patshah is saying, to know how great you are. Guru Arjan Dev Ji Patshah saying, I don't know why you took so much pity on me. Tars paya mehramat hui. This is, you took so much pity on me to write something like this. I can never know how great you are, oh Waheguru Ji. Guru Arjan Dev Ji Patshah, with so much nimrata, writes this as the last Shabad. When this was completed, and the Bani of the Bhagats was put into, which was collected over the travels of Guru Nanak Patshah Ji travelling. There's two ways people have said this. That Guru Arjan Dev Ji Patshah blessed by Guru Das Ji with the darshan of the Bhagats, and he got to hear this Bani directly from the mouth of the Bhagats at that time. And by Guru Das Ji wrote it. Aaj par aam karke sangatan vich, there's a lot of people that haven't got the sharda to hear these type of things. So a lot of people that haven't got this love and bhavana and this faith to hear these type of sakhiyan. So Khair Guru Sikh Pyaro, coming back. Guru Arjan Dev Ji Patshah compiles and chooses somebody called Bhai Banno Ji to compile Sri Adi Granth Sahib Ji. Bhai Banno Ji goes out to Lahore and compiles Sri Adi Granth Sahib Ji. Bhai Banno Ji brings back the compiled version, Guru Sikh Pyaru, and Othe Fe. This Adi Granth Sahib Ji is put on the throne in Harmandir Sahib Ji, on a beautiful manjis, decorated with Male Rakhya Gya. Guru Sikh Pyaru, the first Granthi that Guru Arjan Dev Ji Patshah Ji appointed themselves. Kisne Swal Puchya, somebody asked a question about a year ago, Gende. And what should our Gurdwara be like today? Guru Sikh Pyaru, the man vich khayal aya that our Gurdwara should be like this, that when we walk in and when we go to our Granthi Singhs, that we can see Baba Buddha Ji in that Granthi. We can feel that this Granthi is the pillar of Sikhi. We can feel that this is the heart of Sikhi, because Baba Buddha Ji no e var mile Guru Nanak Patshah kende eh. This is the limit of Sikhi, Baba Buddha Ji. This is what we should feel when we walk into a Gurdwara Sahib today. This is what we should feel at the Granthi Singhs. And don't worry if we're thinking, we don't feel this today. When we're thinking, eh, gallan to apa bahut hi dur honge, apa ardaas kariye ke maharaj sanu hi eh je bana do. People say ke there's so many negative things that aidaya, aidaya, aidaya, and say, look, let's stop looking at those things. Let's do ardaas.
that the Sikhi that we say that Sikhi should be like this, why don't we do Ardaas that we can become like that? That example we're trying to look for outside, why not let us become that example that we want to see from somebody else? Let us become that. We want to be able to go and sit with somebody like Bhai Gurdasji when we walk into a gurdwara, full of wisdom. Feel that we've got that shoulder. Baba Buddha Ji was appointed as the first Granthi. And the first hukamnama that came in Guru Arjan Dev Ji Pacha said the words, they didn't say take hukamnama, they said Buddha Ji, can they awaz lo? Can they let us hear the voice, the awaz of the Guru speaking now? And the hukamnama came, Santa ke karj aap khaloya, har kam karavan aya ram. Santa ke karj aap khaloya. Over here, we can even translate the word Sant here to the Guru. That Guru Arjan Dev Ji Pacha did this work, compiled this Granth, and Santa ke karj in this work, that who came? He was in between, he was right in the middle of this work, Vaheguru Ji Akal Purakh himself. Har kam karavan aya Ram, that Ram came himself to do this work through Guru Arjan Dev Ji Patshah Ji. Gur Sikh Pyaryo, Tart Suhabi, Tal Suhaba. And that place, Tart Suhabi, where did this take place? In that beautiful place of Amritsar, of Harmandir Sahib. Such a beautiful place, even if you go today, you can feel such an immense energy. Tart Suhavi, Tal Suhava, Tal meaning the sarovar, which Amrit Jal Shaya Ram. That within this, that sarovar, when you go to Harmandir Sahib, you can feel it's not just water, that it's actually Amrit because so much Bani is going into it. And that tarti, Guru Sikh Pyareo, ek apna sreer bhi tarti ya. This body is like that land. Let's make our body like Harmandir Sahib. Tart Suhavi, let's make this body beautiful so that inside what can happen? Tal Suhava, Tal mean the pool of our heart. Suhava, let's make that beautiful, enshrine it with good virtues. How do we do that? Which Amrit Jal Shaya Ram, which Amrit Roop, which Naam Roop Amrit Paake in our heart. Let's fill it with Waheguru Ji's name and make it beautiful, our heart, so that Akal Purakh Waheguru Ji can come and sit here. Guru Sikh Pyare, if we look at a Gurdwara Sahib today, Har Mandir Eho Sareer Hai Gyan Ratan Pargat Hoye, that the true Har Mandir, Harida Mandir, the temple of God, the true temple of God, is this body. Where did Guru Arjan Dev Ji Pacha take the design from for Harmandir Sahib? Kadi sochya? If we look at the dome, if you look at the gomat, right underneath the gomat, underneath the dome, sits who? If you look at Harmandir Sahib today, who sits directly underneath Guru Granth Sahib Ji Maharaj Ji? Where Sri Adi Granth Sahib Ji sat on the throne as well. Where did Guru Arjan Dev Ji Pacha take this design from? Guru Arjan Dev Ji Pacha ne manukh ton liya this design. They looked at a perfect, a sampuran banda. What is the gomat, Guru Sikh Pyare? What is the dome? The dome is our dastar. Where is it that Guru Granth Sahib Ji Maharaj Ji sit right beneath this dome? This crown is in our heart. Right underneath. Where Guru Granth Sahib Ji sits in Harmandir Sahib, our body is Harmandir. Gurbani is saying this, Harmandir eho sareer hai. Kande eh sareer hi Harmandir hai aap yaaryo. Kande within your heart, give Waheguru Ji Akal Purakh. Give Guru Arjan Dev Ji Pacha a place to sit within your heart, Guru Sikh Pyaryo. Right underneath the dome of this, the star. Guru Arjan Dev Ji Pacha took this design from a manukh. Khair Guru Sikh Pyareo, Sama langda gya, and as time went by, a lot of people started to talk about this Granth that was put together. Jere chugal kaur hunde ne na, the gossipers, they start to gossip. The gossipers start to gossip, people like Guru Arjan Dev Ji Pacha Ji's brother himself, Prithi Chand, people like Chandu,
ਜਿਹਦਾ ਰਿਸ਼ਤਾ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਸੀਗਾ। ਚੰਦੂ ਪੀਪਲ ਆ ਚੰਦੂ ਸਟਾਰਟ ਟੂ ਸਪੀਕ ਐਂਡ ਇਹਨਾਂ ਨੇ ਜਾ ਕੇ ਕਾਜ਼ੀਆਂ ਨੂੰ ਚੱਕਿਆ। ਦੇ ਵੈਂਟ ਇਨ ਗੋਸਿਪ ਟੂ ਦਾ ਕਾਜ਼ੀਜ਼ ਆਫ ਦੈਟ ਟਾਈਮਸ ਐਮਪਰਰ ਹੂ ਵਾਜ਼ ਅਕਬਰ। ਅਕਬਰ ਨੂੰ ਕਹਿ ਦਿੱਤਾ ਕਾਜ਼ੀਆਂ ਨੇ ਕਿ ਇਸ ਗ੍ਰੰਥ ਵਿੱਚ ਨਾ ਕਹਿੰਦੇ ਕਿ ਮੁਹੰਮਦ ਸਾਹਿਬ ਦੀ ਕਹਿੰਦੇ ਨਿੰਦਿਆ ਲਿਖੀ ਆ। ਦੇ ਡਾਊਨਗ੍ਰੇਡਿਡ ਮੁਹੰਮਦ ਸਾਹਿਬ ਇਨ ਹੇਅਰ, ਦੇ ਹੈਵ ਰਿਟਨ ਮੈਨੀ ਨੈਗੇਟਿਵ ਥਿੰਗਸ ਅਬਾਊਟ ਆਵਰ ਧਰਮ। ਗੁਰਸਿੱਖ ਪਿਆਰਿਓ, ਅਕਬਰ ਈਵਨ ਦੋ ਹੀ ਹੈਡ ਸੋ ਮਚ ਸਤਿਕਾਰ ਐਂਡ ਰਿਸਪੈਕਟ ਫੋਰ ਦਾ ਹਾਊਸ ਆਫ ਗੁਰੂ ਨਾਨਕ ਬਿਕਾਜ਼ ਹੀ ਵੈਂਟ ਹਿਮਸੈਲਫ ਐਂਡ ਸੈਟ ਇਨ ਦਾ ਲੰਗਰ ਆਫ ਗੁਰੂ ਅਮਰਦਾਸ ਜੀ ਪਾਤਸ਼ਾਹ, ਬਟ ਅਕਬਰ ਦੇ ਮਨ ਵਿੱਚ ਆਇਆ ਕਿ ਨਹੀਂ ਵੇਖ ਲੈਣਾ ਚਾਹੀਦਾ, ਨੋ ਦੈਟ ਆਈ ਸ਼ੁਡ ਟੇਕ ਅ ਲੁੱਕ ਮਾਈਸੈਲਫ। ਐਜ਼ ਹੀ ਵਾਜ਼ ਕਮਿੰਗ ਐਂਡ ਕ੍ਰੋਸਿੰਗ ਨੀਅਰ ਬਾਈ ਟੂ ਅੰਮ੍ਰਿਤਸਰ, ਹੀ ਵੈਂਟ ਟੂ ਅ ਪਲੇਸ ਕੋਲਡ ਬਟਾਲਾ। ਉੱਥੇ ਅਕਬਰ ਨੇ ਫਿਰ ਬੁਲਾਇਆ ਆਪਣੇ ਕਾਜ਼ੀਆਂ ਨੂੰ ਭੇਜ ਕੇ। They said, go and call Guru Arjan Dev Ji Patshah and tell him to bring this granth that he's compiled and put together. I want to test it and what's in it. Guru Arjan Dev Ji Patshah ne Bhai Gurdas Ji nu, Baba Buddha Ji hunan nu, hor sikhan nu kaya, kende tusi ja ke kende Akbar nu, kende man di tasalli karao, go and take the granth to Akbar yourself. Guru Arjan Dev Ji utthe aap nahi gaye, Baba Buddha Ji ne Bhai Gurdas Ji hunne hor 3-4 sikh ikatthe ho ke utthe gaye phir. And when they went to Akbar, Akbar ne satkar dita, he gave a lot of respect and he says, I want to see what's written in this granth. So Akbar said, I want you to randomly open this granth and read something out. Bhai Gurdas Ji comes forward. Bhai Gurdas Ji ne jadon Sri Adi Granth Sahib Ji jadon from the center, like we would take Hukumnama today, this is what Bhai Gurdas Ji did. And randomly they started to sing out a shabad. And that Shabad Guru Sikh Pyaro was by Guru Arjan Dev Ji Patshah. And now, all the Chugalkar, all the gossipers are sitting there. Akbar is sitting there. And what is the Shabad that comes forward? Khaak noor kardang alam duniyae, jimi asman drakat aab paidais khudae. Guru Sikh Pyaro, Akbar, his first language is Farsi. He speaks Persian, his first language, Guru Sikh Pyaro. And the Shabad that came out randomly by Guru Arjan Dev Ji Patshah is in Persian. Khaak noor kardang alam duniyae. Khaak meaning the mitti, the earth. Khaak noor kardang, kardang, they're talking about how everything was created. Guru Arjan Dev Ji Patshah Maharaj is within this dust. Khaak noor kardang alam duniyae. And this whole world was created through this light. What was created? Asman. And they're saying these things were created at that point, Guru Sipir. Asman meaning the sky, Jimmy meaning the earth. Asman, Jimmy, Drakat, the trees. Ab meaning the water. Padayas Khudai, that Khudai himself, he created all of this, Guru Sikh Pyaryo. Akbar smiles. He smiles because Guru Arjan Dev Ji has spoken to him within his own language. And then Akbar is already satisfied, Guru Sikh Pyaryo. But the gossip is on. They've already pre-picked what they're going to read out. They just want us to hear these things. And then Akbar says, very respectfully to Bhai Gurdas Ji, he says, is it okay that one of the Qazis, is it okay if he points out where he wants you to read from? And Guru Arjan Dev Ji Patshah, Maaf Karna, and Bhai Gurdas Ji is saying, of course, that's fine. So the Qazi points out and says, read something from this section. Bhai Gurdas Ji then turns over, Guru Sikh Pyaryo. Bhai Gurdas Ji turn over and they start to read, Alahe agam khudai bande shod khyaal duniya ke tande. Again in Farsi. Dusra Shabd, again by Guru Arjan Dev Ji. Alahe agam khudai bande. This is written by Kavi Santokh Singh. This is written in our history. They're using all the words to describe and praise Akal Purkh that the Muslims would use. Allah agam khudai bande, saying this banda, this servant, I am a servant of yours. Guru Arjan Dev Ji Patshah is saying, oh Allah, what is Allah? What does Allah mean? Allah comes from the word Allah. Allah means the one that is from the very beginning. Sab to pehla, that's what Allah means. And the way they actually say is Allah.
And Allah means Allah. Sab ton pehla jada akal purkh, the one that is before everybody else. Allah agam. Agam meaning that is out of our reach. Jada gaman ni kita ja sakda. Gaman means that comes within our reach. But he's agam. He's beyond our reach. He's beyond the reach of these senses. Nanak se akhdiyan bayan, jini dasando ma piri. Those eyes, they are separate from these physical eyes that see Waheguru Ji Akal Purakh. Alhe agam khudai bande khudai. Khudai is another word that the Muslims use to praise Waheguru Ji Akal Purakh. What does khudai mean? What does khuda mean? Khuda means khud to baneya. It's the same as sapang. Khud to baneya. His sutte prakash, nobody created Waheguru, he came from himself. He's self-illuminated. That's what khuda means. Alhe agam khudai bande shod khyal duniya ke tande. And he's saying shod khyal. Give up these thoughts. Shod khyal duniya ke tande. These affairs, these worldly affairs that you are stuck in, and Akbar felt that it's been said to him, I'm getting stuck in these galla. And Guru Arjan Dev Ji is saying to me, tu shade hai galla nu. Chhod khyal duniya ke tande. It's a very long shabad. If you used to go home and read this shabad, Guru Arjan Dev Ji actually go through each practice that a Muslim does throughout his day. And Akbar gets even happier. Within that same shabad is a pankti saying, Sach nivaj yakeen musala. It's saying, if you want to do namaz, it's actually even telling them how to do namaz in this shabad. Talking to Akbar direct. It's saying, if you want to do namaz, don't only read the Quran and let it be empty, but instead, Sach nivaj. Saying, make sure you bring truth into your life. Sacha acharan. Pure actions. Make sure you don't forget to have pure actions in your life. Don't only read the Quran. Don't only do the namaz empty. But make sure each action of yours becomes pure too. Sach nivaj yakeen. Musala. Musala is the prayer mat that the Muslims use. And Guru Arjan Dev Ji Patra saying, don't only use the physical prayer mat in your life. Don't forget to bring yakeen into your life. Yakeen meaning faith. Bring faith into your life too. That Waheguru Ji Akal Purakh actually exists, and that it goes for us as well. Have yakeen on Guru Nanak Patshah Ji's Bani, Gursik Pyare, what are we waiting for? Have faith in Guru Nanak's Bani, have faith in Guru Nanak's path. Yakeen karo, don't just read your Bani empty, but believe and have faith in each word of Guru Nanak Patshah Ji's Bani, Gursik Pyare. This Shabad comes. And Akbar is smiling and nodding his head. And the Qazis are raging in anger. And they're saying, no. They said, we're not satisfied. We want to hear further. And the Qazi says, we want to pick the Shabad ourselves. We don't know what he's doing. And Akbar puts his hands together and says to the Sikhs of the Guru, is it okay if I let one of my Qazis, if I let one of them do it himself? But Bhai Gurdas Ji says, this home is open to all. By Gurdas Ji says, remember, if you come to Harmandir Sahib, we've got four doors, everybody is welcome. Of course you can, by Gurdas Ji said. Doesn't matter what walk of life you come from. And then the Qazi picks, as soon as he looks down, he starts to read. What does he start to read? Koi bole Ram Ram. And the Qazi's head starts to go down, Gursikh Pyaryo. This is the power that the Guru is Sakhyat, and people call it a book, but Baba Nan Singh Ji would say, kende mainu puch ke vekho kende eh book hai ke kende eh ke Guru Nanak aap kende pratak bethaya. Baba Nan Singh Ji would say, this is why don't you see through my eyes? Kende mainu ta Guru Nanak vekhdaya. And then he starts to read, koi bole Ram Ram, koi khudaye. The Gursikh Pyaro Akbar, at di khushi. Koi seve go sanya, koi alahe. Gursikh Pyaro Akbar da ithe sees chok gya, he puts his head down. Sees chok gya, and utte one soni diya mura kadke, and he takes out gold coins and he gives peta to Guru Granth Sahib Ji. Utte peta rakke, utte Akbar ne
ਤਾਂ ਕਹਿਣ ਲੱਗਾ ਸਹੀ ਮਾਈ ਨਮਸਕਾਰ ਟੂ ਗੁਰੂ ਅਰਜਨ ਦੇਵ ਜੀ ਟੂ ਯੂ ਗੁਰੂ ਗੁਰਸਿੱਖ ਪਿਆਰਿਓ ਕਹਿੰਦੇ ਆਮ ਸੈਟਿਸਫਾਈਡ ਦਿਸ ਇਜ਼ ਦ ਬਾਣੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦ ਬਾਣੀ ਇਜ਼ ਆਵਰ ਗੁਰੂ ਦ ਬਾਣੀ ਇਜ਼ ਅ ਲਾਈਫ ਆਫ ਜਸਟ ਟੈਲਿੰਗ ਦ ਸਿੰਗਸ ਨਾਓ ਗੁਰਸਿੱਖ ਪਿਆਰੋ ਲਾਸਟ ਵੀਕ ਆ ਗਾਟ ਆਫ ਦ ਪਲੇਨ ਐਟ 10 o'clock ਇਨ ਦ ਮੋਰਨਿੰਗ ਹੁਣੀ ਦੱਸ ਕੇ ਹਟਿਆ ਇੱਥੇ ਸਿੰਘਾਂ ਨੂੰ ਸਾਰੀ ਰਾਤ ਇਟ ਵਾਜ਼ ਅ ਨਾਈਟ ਫਲਾਈਟ ਐਂਡ ਹੈਡਨਟ ਸਲੈਪਟ ਐਂਡ ਆਈ ਥੋਟ ਆਈਲ ਗੈਟ ਬੈਕ ਟੂ ਦ ਸਿੰਗਸ ਹਾਊਸ ਤਾਂ ਮੈਂ ਕਿਹਾ ਸਿੰਘਾਂ ਮੈਂ ਰਹਿਣਾ ਨਹੀਂ ਹੁਣ ਅਸੀਂ ਜਮਨਾ ਕਹਿੰਦੇ ਸਟੇ ਹੀ ਹੈ ਮੈਂ ਕਿਹਾ ਛੇਤੀ ਨਾ ਮੈਂ ਤੁਰ ਪੈਣਾ ਇੱਥੋਂ ਐਂਡ ਹੀ ਸੈਡ ਨੋ ਡੋਂਟ ਵਰੀ ਗੋਜ਼ ਜਗਰਾਜ ਸਿੰਘ ਇਜ਼ ਗੋਇੰਗ ਟੂ ਕਮ ਗੋਜ਼ ਤੂੰ ਕੁਝ ਕੁ ਸਮਾਂ ਸੌ ਕੇ ਨਾ ਬਿਕੋਜ਼ ਵਾਈ ਡੋਂਟ ਯੂ ਰੈਸਟ ਫੋਰ ਅ ਫਿਊ ਆਵਰਸ ਮੀਟ ਜਗਰਾਜ ਸਿੰਘ ਐਂਡ ਦੈਨ ਵੀ ਵਿਲ ਲੈਟ ਯੂ ਗੋ ਬਾਈ 3 o'clock ਮੈਂ ਕਿਹਾ ਚੱਲ ਠੀਕ ਆ ਮੈਂ ਉੱਥੇ ਪੈ ਗਿਆ ਐਂਡ 45 minutes ਆਈ ਕੁਡ ਹੀਅਰ ਸਮਬਡੀ ਸਮੈਸ਼ਿੰਗ ਦ ਡੋਰ ਡਾਊਨ ਐਂਡ ਯੂ ਨੋ ਵੈਨ ਇਟ ਟੋਟਲੀ ਜਸਟ ਨੌਕਡ ਆਊਟ ਆਈ ਹੈਡਨਟ ਸਲੈਪਟ ਆਲ ਨਾਈਟ ਇਟ ਵਾਜ਼ ਅ 9-hour ਫਲਾਈਟ ਬੈਕ ਫਰੋਮ ਕੈਲਗਰੀ ਮੈਂ ਜਦੋਂ ਆ ਗਿਆ ਹਾਂ ਥਿੰਕਿੰਗ ਆਹ ਕੀ ਹੋ ਗਿਆ ਮੈਂ ਕਿਹਾ ਇੱਥੇ ਪਤਾ ਨਹੀਂ ਕੌਣ ਬੰਬ ਸਿੱਟਣ ਲੱਗ ਪਿਆ ਐਂਡ ਗੋਬਿੰਦ ਸਿੰਘ ਸਿੰਘ ਇਟਸ ਮੀ ਮੈਂ ਕਿਹਾ ਤੈਨੂੰ ਕੀ ਹੋ ਗਿਆ ਪੌਣੇ ਘੰਟੇ ਬਾਅਦ ਹੀ ਕਹਿੰਦਾ ਜਗਰਾਜ ਸਿੰਘ ਆ ਗਿਆ ਮੈਂ ਕਿਹਾ ਚੱਲ ਠੀਕ ਆ ਮੈਂ ਥੱਲੇ ਆਇਆ ਮੈਂ ਕਿਹਾ ਮੈਂ ਮਿਲ ਕੇ ਮੈਂ ਚੱਲ ਜਾਣਾ ਆ ਮੈਂ ਕਿਹਾ ਗਨ ਲੀਵ ਆ ਕੇਮ ਡਾਊਨ ਟੂ ਸੀ ਜਗਰਾਜ ਸਿੰਘ ਮਾਜ ਕਿਰਪਾ ਅਸੀਂ ਦੋ ਕੁ ਘੰਟੇ ਬੈਠੇ ਰਹੇ ਤੇ ਜਗਰਾਜ ਸਿੰਘ ਕਹਿੰਦੇ ਸਿੰਘ ਇਟਸ ਦ ਲਾਸਟ ਡੇ ਆਫ ਦ ਵਾਹਿਗੁਰੂ ਕੋਰਸ ਇਨ ਦ ਸਿਟੀ ਟੂਡੇ ਬਿਕੋਜ਼ ਵਾਈ ਡੋਨਟ ਯੂ ਕਮ ਐਂਡ ਸੀ ਦ ਸਿਟੀ ਸਿੱਖਸ ਇਨ ਸੈਂਟਰਲ ਲੰਡਨ ਮੈਂ ਕਿਹਾ ਅੱਛਾ ਮੈਂ ਕਿਹਾ ਜਾਣਾ ਸੀ ਵਾਪਸ ਕਹਿੰਦੇ ਅਸਰ ਪਾਪਾ ਚੰਗੀ ਵਾਈਫ ਮੀ ਕਹਿੰਦਾ ਕੋਈ ਨੀ ਦੇਖ ਲਾ ਕਹਿੰਦੇ ਮਸਾ ਹੀ ਤਾਂ ਚਾਂਸ ਲੱਗਦਾ ਆ ਕਹਿੰਦੇ ਇਕੱਠੇ ਕਹਿੰਦਾ ਸਟੇਜ ਤੇ ਬੋਲਣ ਲਈ ਮੈਂ ਕਿਹਾ ਚੱਲ ਮਹਾਰਾਜ ਦੀ ਕਿਰਪਾ ਮੈਂ ਕਿਹਾ ਚਲੋ ਭਾਈ ਅਨਾਜ ਤੋਂ ਚੱਲ ਗੱਡੀ ਚ ਬਹਿ ਕੇ ਜਾਣਾ ਆ 6 o'clock ਤਾਂ ਅਸੀਂ ਤੁਰ ਪਏ ਮੈਂ ਕਿਹਾ ਗੱਡੀ ਕਿੱਧਰ ਕਹਿੰਦਾ ਨਹੀਂ ਵੀ ਗੋਇੰਗ ਔਨ ਦ ਟਿਊਬ ਕਹਿੰਦਾ ਇੱਥੇ ਟ੍ਰੇਨ ਤੇ ਜਾਂਦੇ ਇੱਥੇ ਸਾਰੇ ਪਾਸੇ ਕਹਿੰਦੇ ਗੱਡੀ ਨਹੀਂ ਇੱਥੇ ਚੱਲਦੀ ਸੋ ਵੀ ਗੋਟ ਔਨ ਟੂ ਦੀ ਅੰਡਰਗਰਾਊਂਡ ਉੱਥੇ ਟ੍ਰੇਨ ਭਰੀ ਪਈ ਖੜ ਕੇ ਗਏ ਘੰਟਾ ਲੱਗ ਗਿਆ ਗਾ ਟੂ ਸੈਂਟਰਲ ਲੰਡਨ 7 o'clock ਪਹੁੰਚੇ ਬਿਊਟੀਫੁਲ ਵੈਨਿਊ ਓਵਰਲੁਕਿੰਗ ਦ ਲੰਡਨ ਬ੍ਰਿਜ ਐਂਡ ਐਵਰੀਥਿੰਗ ਮੈਂ ਤਾਂ ਲੱਗਾ ਕਿ ਮੈਂ ਤਾਂ ਹੋਲੀਡੇ ਕਰਨ ਆ ਗਿਆ ਉੱਥੇ ਮੈਂ ਫੋਟੋਆਂ ਖਿੱਚਣ ਲੱਗ ਪਿਆ ਮੈਂ ਕਿਹਾ ਵਾਈਫ ਨੂੰ ਜੈਲਸ ਕਰ ਦੇ ਥੋੜ੍ਹਾ ਜਿਹਾ ਉਹਨੂੰ ਫੋਟੋਆਂ ਭੇਜੀਆਂ ਸ਼ੀ ਗੋਜ਼ ਵਾਈ ਯੂ ਡੂਇੰਗ ਤਾਂ ਉੱਥੇ ਜਗਰਾਜ ਸਿੰਘ ਹੀ ਗੇਵ ਅ ਟਾਕ ਫੋਰ ਅਬਾਊਟ ਹਾਫ ਐਨ ਆਵਰ ਅੱਧਾ ਕੁ ਘੰਟਾ ਉੱਥੇ ਗੱਲ ਗੁੱਲ ਕਰਕੇ ਮੈਂ ਕਿਹਾ ਮੈਂ ਤਾਂ ਇੱਥੇ ਡਿੱਗ ਪੈਣਾ ਆ ਆਈ ਹੈਡ ਸਲੈਪਟ ਮੈਨੂੰ 2 days ਹੋ ਗਏ ਸੀਗੇ ਔਨ ਦ ਗੋ ਮੈਂ ਮੇਰਾ ਸਿਰ ਚਕਰਾਉਣ ਦਾ ਪਿਆ ਸਟਾਰਟ ਟੂ ਐਵਰੀਥਿੰਗ ਸਟਾਰਟ ਟੂ ਸਪਿਨ ਮੈਂ ਕਿਹਾ ਚੱਲ ਆਬੇ ਰੱਖਿਆ ਓਪਨ ਜੋਇਨ ਇਨ ਵਿਦ ਸਮ ਆਫ ਦ ਕਿਊ ਐਂਡ ਏ ਉੱਥੇ ਨਾ ਮੈਡਲ ਉਹ ਬ੍ਰੇਕ ਹੋਲ ਦੇ ਦੈਟ ਆਲ ਦਿਸ ਪੋਸ਼ ਫੂਡ ਦਿਸ ਸੈਂਟਰਲ ਲੰਡਨ ਟਰੋਲੀਆਂ ਟਰੁੱਲੀਆਂ ਅਤੇ ਛੋਟੇ ਛੋਟੇ ਜਿਹੇ ਪਤਾ ਨਹੀਂ ਕੀ ਕੁਛ ਲੈ ਕੇ ਆਏ ਛੱਕ ਛੁੱਕ ਕੇ ਨਾ 9 o'clock ਐਂਡ ਇਟ ਵਾਜ਼ 9 o'clock ਐਂਡ ਇਟ ਵਾਜ਼ ਅਬਾਊਟ ਹਾਫ ਐਨ ਆਵਰ ਲੈਫਟ ਆਫ ਦ ਕਿਊ ਐਂਡ ਏ ਤਾਂ ਗੁਰਸਿੱਖ ਪਿਆਰੋ ਤਾਂ ਮੈਂ ਜਗਰਾਜ ਸਿੰਘ ਅਤੇ ਸ਼ਹਿਰਨ ਉੱਥੇ ਖੜ੍ਹੇ ਹੋਏ ਇਨ ਫਰੰਟ ਇਹ ਸਾਰੇ ਸੂਟਾਂ ਸਾਟਾਂ ਬਹਿ ਕੇ ਬੈਠੇ ਆਲ ਦੀਜ਼ ਪੋਸ਼ ਪੀਪਲ ਐਂਡ ਮੇਰਾ ਐਨਾ ਵਾਜ਼ ਸਟਾਰਟ ਸਾਰਾ ਸਿਰ ਐਵਰੀਥਿੰਗ ਸਟਾਰਟ ਟੂ ਸਪਿਨ ਇਟ ਫੈਲਟ ਲਾਈਕ ਦ ਹੋਲ ਫਲੋ ਵਾਜ਼ ਮੂਵਿੰਗ ਐਂਡ ਆਈ ਥੋਟ ਮਹਾਰਾਜ ਮੈਂ ਡਿੱਗ ਪੈਣਾ ਹੈ ਸੋ ਮੈਥੋਂ ਹੁਣ ਖੜ੍ਹ ਨਹੀਂ ਹੁੰਦਾ ਤਾਂ ਨਾ ਮੈਂ ਬੈਠਣ ਜੋਗਾ ਨਾ ਮੈਂ ਉੱਥੋਂ ਜਾਣ ਜੋਗਾ ਉੱਥੇ ਲਾਈਕ ਦਿਸ ਦ ਕੈਮਰਾ ਇਜ਼ ਇਨ ਫਰੰਟ ਆਫ ਸਾਇਲੈਂਟ ਐਵਰੀਬਡੀ ਇਜ਼ ਵਾਚਿੰਗ ਅਸ ਜਗਰਾਜ ਸਿੰਘ ਇਜ਼ ਐਂਸਰਿੰਗ ਕੁਐਸਚਨਸ ਮੈਂ ਸੋ ਮੈਂ ਡਿੱਗ ਪੈਣਾ ਐਂਡ ਆਈ ਵਾਜ਼ ਜਸਟ ਅਬਾਊਟ ਟੂ ਆਸਕ ਜਗਰਾਜ ਸਿੰਘ ਮੈਂ ਕਿਹਾ ਸਿੰਘਾ ਮੈਂ ਬਹਿ ਜਾਵਾਂ ਚੇਅਰ ਤੇ ਮੈਂ ਕਿਹਾ ਲਾਈਕ ਮੈਂ ਤਾਂ ਆਮ ਬੈਕ ਟੂ ਫੋਲ ਆਈ ਵਾਜ਼ ਰੀਲੀ ਫੀਲਿੰਗ ਡਿਜ਼ੀ ਐਂਡ ਆਈ ਥੋਟ ਆਈ ਵਾਜ਼ ਗੋਇੰਗ ਟੂ ਪਾਸ ਆਊਟ ਪਤਾ ਨਹੀਂ ਉੱਥੇ ਕਿਸੇ ਨੇ ਸਵਾਲ ਕੋਈ ਪੁੱਛ ਬੈਠਾ ਕਹਿੰਦਾ ਕਿ ਸਮਥਿੰਗ ਟੂ ਡੂ ਵਿਦ ਅ ਕਨੈਕਸ਼ਨ ਐਂਡ ਹੈਵਿੰਗ ਅ ਕਨੈਕਸ਼ਨ ਵਿਦ ਗੁਰੂ ਸਾਹਿਬ ਦਾ ਸਤਿਗੁਰ ਜਾਗਤਾ ਹੈ ਦਿਓ ਦੈਟ ਆਵਰ ਗੁਰੂ ਇਜ਼ ਅ ਲਾਈਵ ਐਂਡ ਅ ਵੇਕ ਉੱਥੇ ਨਾ ਗੁਰੂ ਸਾਹਿਬ ਦੀ ਕਿਰਪਾ ਪਤਾ ਨਹੀਂ ਕੀ ਹੋਇਆ ਆਈ ਗ੍ਰੈਬ ਦ ਮਾਈਕ ਆਮ ਸਟਾਰਟ ਟਾਕਿੰਗ ਅਬਾਊਟ ਦੈਟ ਕਨੈਕਸ਼ਨ ਵਿਦ ਗੁਰੂ ਅੱਜ ਵੀ ਮੈਂ ਕਿਹਾ ਕਿਸੇ ਨੇ ਮੈਨੂੰ ਕਿਹਾ ਸੀਗਾ ਇਹ ਗੱਲ ਮੈਨੂੰ ਬਹੁਤ ਦੁੱਖ ਲੱਗਾ ਸੰਬਰੀ ਸੈਟ ਟੂ ਮੀ ਅਬਾਊਟ ਅ ਈਅਰ ਅਗੋ ਕਹਿੰਦੇ ਅਸੀਂ ਕਿਹੜਾ ਗੁਰੂ ਨਾਨਕ ਨੂੰ ਦੇਖਿਆ ਕਹਿੰਦੇ ਅਸੀਂ ਤਾਂ ਕੱਲਾ ਕਹਿੰਦੇ ਸਾਨੂੰ ਤਾਂ ਕੇਵਲ ਸਾਡਾ ਜਿਹੜਾ ਮਹਾਂਪੁਰਖ ਹੈ ਨਾ ਸਾਨੂੰ ਤਾਂ ਉਹਦੇ ਬਾਰੇ ਪਤਾ ਅਸੀਂ ਨਹੀਂ ਗੁਰੂ ਨਾਨਕ ਨੂੰ ਵੇਖਿਆ ਗੁਰਸਿੱਖ ਪਹਿਲੇ ਈਵਨ ਆਈ ਰਿਸਪੈਕਟ ਮਹਾਂਪੁਰਖ ਬਟ ਵੈਨ ਆਈ ਹੈਡ ਦੀਜ਼ ਵਰਡਸ ਬੀਂਗ ਸੈਡ ਤੋਂ ਮਨਾ ਇਹ ਤਾਂ ਸਰੀਰ ਦੇ ਨਾਲ ਜੁੜ ਗਿਆ ਦੈਟ ਦੇ ਹੈਵ ਕਨੈਕਟਡ ਟੂ ਦ ਬੋਡੀ ਯੂ ਨੋ ਦੈਟ ਦੇ ਹੈਵ ਨਾਟ ਰੀਅਲਾਈਜ਼ ਦੈਟ ਈਵਨ ਗੁਰੂ ਨਾਨਕ ਵਾਜ਼ ਇਨ ਅ ਬੋਡੀ ਐਂਡ ਗੁਰੂ ਨਾਨਕ ਵਾਜ਼ ਦ ਸ਼ਬਦ ਮੈਨੂੰ ਬਹੁਤ ਦੁੱਖ ਲੱਗਾ ਉੱਥੇ ਮੈਂ ਕੁਛ ਬੋਲਿਆ ਨਹੀਂ
ਇੱਥੇ ਨਾ ਵੈਨ ਆਈ ਗ੍ਰੈਬ ਦ ਮਾਈਕ ਦੈਨ ਲਾਸਟ ਵੀਕ ਔਨ ਵੈਨਸਡੇ ਮਨ ਵਿੱਚ ਉਹ ਗੱਲ ਯਾਦ ਆ ਗਈ ਨਾ ਤੋਂ ਮਨਾ ਮੈਂ ਕਿਹਾ ਜਿਹਨੇ ਇਹ ਗੱਲ ਕਹਿੰਦੇ ਆ ਨਾ ਕਿ ਆਪਾਂ ਕਿਹੜਾ ਗੁਰੂ ਨਾਨਕ ਨੂੰ ਦੇਖਿਆ ਵੀ ਓਨਲੀ ਨੋ ਅਸੀਂ ਤਾਂ ਸਾਡੇ ਮਹਾਂਪੁਰਖਾਂ ਬਾਰੇ ਪਤਾ ਸਾਡੇ ਲਈ ਤਾਂ ਸਾਡਾ ਮਹਾਂਪੁਰਖ ਹੀ ਗੁਰੂ ਨਾਨਕ ਆ ਪਿਆਰੇ ਮੇਰੇ ਮਨ ਵਿੱਚ ਖਿਆਲ ਇਹਨਾਂ ਨੇ ਹਾਲੇ ਬਾਣੀ ਪੜ੍ਹੀ ਹੀ ਨਹੀਂ ਹਾਂ ਉੱਤੋਂ ਭਾਵੇਂ ਜ਼ਰੂਰ ਪੜ੍ਹੀ ਹੋਊਗੀ ਸਰੀਰ ਕਰਕੇ ਪਰ ਅੰਦਰੋਂ ਇਹਨਾਂ ਨੇ ਬਾਣੀ ਨਹੀਂ ਹਾਲੇ ਪੜ੍ਹੀ ਕਰਕੇ ਜਿੱਦਨ ਦੈਟ ਡੇ ਵੀ ਐਕਚੁਲੀ ਰੀਡ ਗੁਰਬਾਣੀ ਫਰੋਮ ਹੇਅਰ ਦੈਨ ਵੀ ਵਿਲ ਸੇ ਟੂ ਗੁਰੂ ਨਾਨਕ ਇਨ ਦ ਮੋਰਨਿੰਗ ਵਿਲ ਸੇ ਓ ਗੁਰੂ ਨਾਨਕ ਦੈਟ ਹਾਊ ਅਬਾਊਟ ਪਾਤਸ਼ਾਹ ਇਫ ਆਈ ਫਲੂ ਇਟ ਮਾਈ ਕਲੋਥਸ ਵਿਦ ਯੂਰਿਨ ਮੂਤ ਪਲੀਤੀ ਕੱਪੜ ਹੋਏ ਗੁਰੂ ਨਾਨਕ ਪਾਤਸ਼ਾਹ ਬੋਲਣਗੇ ਦੇ ਸਾਬੁਣ ਲਈਏ ਉਹ ਧੋਏ ਗੁਰੂ ਨਾਨਕ ਪਾਤਸ਼ਾਹ ਠੋਕਸ ਆਸਕ ਹਿਮ ਅ ਕੁਐਸਚਨ ਐਂਡ ਇਫ ਯੂ ਸੇ ਟੂ ਗੁਰੂ ਨਾਨਕ ਓ ਗੁਰੂ ਨਾਨਕ ਭਰੀਏ ਮਤ ਪਾਪਾ ਕੇ ਸੰਗ ਓ ਗੁਰੂ ਨਾਨਕ ਆਈ ਹੈਵ ਫਿਲਡ ਮਾਈ ਮਾਈਂਡ ਵਿਦ ਸੋ ਮੈਨੀ ਸਿੰਸ ਇਟਸ ਫਿਲਥੀ ਗੁਰੂ ਨਾਨਕ ਉਹ ਸਹੀ ਉਹ ਧੋਪੇ ਨਾਵੇ ਕੇ ਰੰਗ ਗੁਰੂ ਨਾਨਕ ਪਾਤਸ਼ਾਹ ਉਸੇ ਬੱਚਾ ਤੂੰ ਫਿਕਰ ਕਿਉਂ ਕਰਦਾ ਕਹਿੰਦੇ ਤੂੰ ਪੜ ਉਹਦੀ ਬਾਣੀ ਤੂੰ ਜਪ ਉਹਦਾ ਨਾਮ ਪਰ ਤੂੰ ਨਾਮ ਜਪ ਉਸਦੇ ਰੰਗ ਵਿੱਚ ਆ ਕੇ ਭਾਵ ਉਹਦੇ ਪਿਆਰ ਵਿੱਚ ਆ ਕੇ ਸੇ ਆ ਹਿਜ਼ ਨੇਮ ਇਨ ਲਵ ਐਂਡ ਯੂਰ ਇਨਸਾਈਡ ਵਿਲ ਬੀ ਕਲੀਨ ਐਂਡ ਕਲੈਂਸਡ ਗੁਰਸਿੱਖ ਪਿਆਰਿਓ ਡੋਂਟ ਸਟੋਪ ਦੇ ਆਈ ਵਾਜ਼ ਰਿਮੈਂਬਰਿੰਗ ਆਈ ਵਾਜ਼ ਸੇਇੰਗ ਦ ਸਿੰਗਸ ਅਬਾਊਟ 2 ਈਅਰਸ ਅਗੋ ਆਈ ਡਿਡ ਕਥਾ ਔਨ ਭਾਈ ਨੰਦ ਲਾਲ ਜੀ ਭਾਈ ਨੰਦ ਲਾਲ ਜੀ ਐਟ ਦ ਐਂਡ ਆਫ ਦ ਕਥਾ ਆਈ ਸੈਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਾਜ਼ ਸੋ ਹੈਪੀ ਵਿਦ ਭਾਈ ਨੰਦ ਲਾਲ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇੰਬਰੇਸਡ ਤਾਂ ਗੱਲ ਵੱਖਰੀ ਵਿੱਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਭਾਈ ਨੰਦ ਲਾਲ ਨੂੰ ਆਈ ਮੈਂ ਇੰਨੀ ਗੱਲ ਕਹਿ ਕੇ ਹਟਿਆ ਤਾਂ ਮੇਰੇ ਮਨ ਵਿੱਚ ਖਿਆਲ ਆ ਗਿਆ ਵੇ ਆਈ ਰੈਡ ਦਿਸ ਫਰੋਮ ਵੇਅਰ ਆਈ ਹੈਡ ਦਿਸ ਸਾਖੀ ਫਰੋਮ ਆਈ ਕਾਂਟ ਰਿਮੈਂਬਰ ਇਫ ਦੇ ਐਕਚੁਲੀ ਸੈਡ ਦਿਸ ਦੈਟ ਗੁਰੂ ਗੋਬਿੰਦ ਸਿੰਘ ਜੀ ਹਗਡ ਹਿਮ ਭਾਈ ਨੰਦ ਲਾਲ ਜੀ ਤਾਂ ਮੈਂ ਸਟੇਜ ਤੇ ਬੋਲ ਦਿੱਤਾ ਐਂਡ ਆਈ ਵਾਜ਼ ਕਿਕਿੰਗ ਮਾਈਸੈਲਫ ਆਈ ਸੈਡ ਆਈ ਸ਼ੁੱਡ ਬੀ ਮੋਰ ਕੇਅਰਫੁਲ ਗੁਰਸਿੱਖ ਪਿਆਰੋ ਸਟ੍ਰੇਟ ਆਫਟਰ ਦੈਟ ਕਥਾ ਤਾਂ ਹੁਕਮਨਾਮਾ ਆਇਆ ਵਿਦਿਨ ਦਾ ਹੁਕਮਨਾਮਾ ਅਵਰ ਗੁਰੂ ਸਪੋਕ ਐਂਡ ਸੇਜ਼ ਆਪਣੇ ਦਾਸ ਕੋ ਕੰਠ ਲਾਏ ਰਾਖਿਓ ਜੋ ਬਾਰਕ ਪਿਤ ਮਾਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਪੋਕ ਸਟ੍ਰੇਟ ਆਫਟਰ ਆਈ ਵਾਜ਼ ਥਿੰਕਿੰਗ ਜਿਤ ਗੁਰੂ ਗੋਬਿੰਦ ਸਿੰਘ ਜੀ ਟਰੂਲੀ ਹਗ ਭਾਈ ਨੰਦ ਲਾਲ ਜੀ ਐਂਡ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੇਜ਼ ਆਪਣੇ ਦਾਸ ਕੋ ਕੰਠ ਲਾਏ ਤਾਂ ਹੀ ਇੰਪ੍ਰੈਸ ਇਜ਼ ਹੀ ਸਰਵੈਂਟਸ ਉਹ ਗਲੇ ਨਾਲ ਲਾ ਲੈਂਦਾ ਗੁਰਸਿੱਖ ਪਿਆਰੇ ਮਨ ਵਿੱਚ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਖੋਸ ਤੇ ਹਗ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਜਸ ਕੰਫਰਮਡ ਇਟ ਦੇਰ ਵਾਜ਼ ਅ ਬੀਬੀ ਸ਼ੀ ਵਾਜ਼ ਹਾਈ ਔਨ ਡਰੱਗਸ ਸ਼ੀ ਵਾਜ਼ ਅਡਿਕਟਿਡ ਟੂ ਡਰੱਗਸ ਕੋਕੇਨ ਹੈਰੋਇਨ ਸ਼ੀ ਕੇਮ ਟੂ ਦ ਸਿੰਗਸ ਟੂ ਹੈਲਪ ਹਰ ਦ ਸਿੰਗਸ ਹੈਲਪਡ ਹਰ ਸ਼ੀ ਗਾਟ ਸ਼ੀ ਕਿਕਡ ਹਰ ਡਰੱਗ ਹੈਬਿਟ ਗੁਰਸਿੱਖ ਪਿਆਰਿਓ ਆਫਟਰ ਕਿਕਿੰਗ ਹਰ ਡਰੱਗ ਹੈਬਿਟ ਸ਼ੀ ਸੇਜ਼ ਨੋ She says, the Guru is not going to forgive me. I did so many bad things when I was intoxicated. The things I did to try and get those drugs. And the Singh said, and she said to the Singhs, tell me. I'm only going to continue on this path if you can tell me that I will be forgiven by Guru Arjan Dev Ji. By Guru Nanak Dev Ji. And the Singh said, they said, Pane, this is assi ni eh jawab de sakde tenu. He says, we can't tell you this. This is aap pane, let us make deg. The Guru is alive. The Guru is the Bani Guru Sikh Pyaro. You can talk to your Guru today. Unhone deg banayi, unhone ardas kiti. The Singh gaya Maharaj di tabiyat te, they went and the Singh takes hukamnama. When he opens to take the hukamnama Guru Sikh Pyaro and a pangti came within that hukamnama and Guru Arjan Dev Ji paacha kehne kende oh my doer pichle ogan bakshle prab aage marg paave Guru Arjan Dev Ji says I've forgiven your past sins pichle ogan bakshle main baksh deta tenu tie prab aage marg paave this is now all you have to do is walk forward take the strength of this sangat and walk forward Gursikh Pyar our Guru is alive our Guru isn't a book Ask people like Baba Nan Singh Ji that saw Guru Nanak sit in there. Today, make that relationship. And Guru Sikh Pyaro, I forgot where I started. I started to tell this in central London last week. Just before I started to talk, I felt as if the floor was moving. I'm going to fall, I'm going to drop. Guru Sikh Pyaro, Maharaj ne inni kirpa kiti that I felt completely rejuvenated. I felt like that I've just slept so many hours, I felt full of life, and I said to the Sangat, I said, that just 5 minutes ago, I just experienced that I was going to fall over, but the strength of the Sangat, the strength of the Guru, pata nahi ki hoya,
ਗੁਰਸਿੱਖ ਇੰਨੀ ਕਿਰਪਾ ਹੋਈ ਉੱਥੇ ਸੂਟ ਸਾਟ ਬਹਿ ਕੇ ਬੈਠੇ ਤਾਂ ਸਿੰਘ ਨੇ ਉੱਥੇ ਜਕਾਰੇ ਛੱਡ ਦਿੱਤੇ ਲਾਸਟ ਵੀਕ ਇਨ ਸੈਂਟਰਲ ਲੰਡਨ, ਉੱਥੇ ਜਕਾਰਿਆਂ ਦੀ ਗੁੰਜਾ ਪੈ ਗਈਆਂ. ਐਂਡ ਦੈਟਸ ਦ ਸਟਰੈਂਥ ਆਫ ਸੰਗਤ ਗੁਰਸਿੱਖ ਪਿਆਰਿਓ. ਸੰਗਤ ਦਾ ਕਦੀ ਵੀ ਨਾ ਸਾਥ ਆਪਾਂ ਛੱਡੀਏ, ਕਰਕੇ ਗੁਰੂ ਆਪਣਾ ਸੰਗਤ ਵਿੱਚ ਵੱਸਦਾ. ਯੂ ਕੈਨ ਫੀਲ ਦ ਪਾਵਰ ਟੂਡੇ ਐਜ਼ ਵੈਲ ਵਿਦ ਇਨ ਦ ਸੰਗਤ. ਦੈਟਸ ਦ ਪਾਵਰ ਆਫ ਆਵਰ ਗੁਰੂ. ਖੈਰ ਗੁਰਸਿੱਖ ਪਿਆਰਿਓ, the bani, the journey continues. Guru Har Gobind Sahib Ji Paatsha Gurgaddi te baithe, kinna satkar bani da, everybody knows the sakhiyan. Guru Har Gobind Sahib Ji Paatsha kehnde koi hai, kehnde sangat vichon jara, kehnde koi Japji Sahib da paath, kehnde ain shuddh bani, kehnde jada suna sakuga. Ek Sikh Bhai Gopala Ji agge aaye. ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਉਸ ਸਿੱਖ ਨੂੰ ਕਹਿੰਦੇ ਫਿਰ ਆਪਣੇ ਤੋਂ ਵੀ ਆਪਣੇ ਤਖਤ ਤੋਂ ਉੱਪਰ ਬਿਠਾਇਆ ਕਰਕੇ, ਕਿਉਂ ਉਹਨੇ ਬਾਣੀ ਪੜ੍ਹਨੀ ਸੀ, ਕਿਉਂ ਕਰਕੇ ਬਾਣੀ ਹੀ ਗੁਰੂ ਹੈ. ਸਰੀਰ ਨਾਮ ਗੁਰੂ ਦਾ ਨਹੀਂ, ਆਪਣੀ ਬਾਣੀ ਗੁਰੂ ਹੈ. ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸਿੱਚ ਭਾਈ ਗੋਪਾਲਾ ਜੀ ਹਾਇਰ ਦੈਨ ਦੈਮ. ਤਾਂ ਜਦੋਂ ਭਾਈ ਗੋਪਾਲਾ ਜੀ ਪਿਆਰਿਓ, ਵੈਨ ਦੇ ਸਟਾਰਟ ਟੂ ਰੀਡ ਜਪਜੀ ਸਾਹਿਬ ਦਾ ਪਾਠ ਵਿਦ ਸੋ ਮਚ ਲਵ ਐਂਡ ਅਫੈਕਸ਼ਨ, ਵਿਦ ਸੋ ਮਚ ਕਨੈਕਸ਼ਨ, with complete no desire, nehkami hoke nirban kirtan gaav ho karte ka nimak simrat jit shoote. If you completely desireless, that's what nirban means. Nirban kirtan gaav ho karte ka nimak simrat jit shoote. Paatsha says it'll just take an instant for you to escape from the jam. There was so much ras that Guru Hargobind Sahib Ji Paatsha starts to move away from their throne. And suddenly, a while later, Guru Hargobind Sahib Ji Paatshah comes and sits back on the throne. And when Bhai Gopala Ji finishes the Japji Sahib, Guru Hargobind Singh Ji Sahib Ji Paatshah go and get this beautiful horse with the kathi, with the saddle, and put it and give it forward to Bhai Gopala Ji. Baad sikhan de puchhan to baad, kende Maharaj, ek khed ki, ek kautak ki, why did you start moving away from your takhat? ਕਹਿੰਦੇ ਅਸੀਂ ਇੰਨੇ ਕਹਿੰਦੇ ਆਈ ਵਾਸ ਟੇਕਨ ਅਵੇ ਸੋ ਮਚ ਵਿਦ ਦ ਕਨੈਕਸ਼ਨ ਦੈਟ ਹਾਊ ਹੀ ਵਾਸ ਰੀਡਿੰਗ ਗੁਰਬਾਣੀ, ਹੀ ਵਾਸ ਐਕਚੁਅਲੀ ਬਿਕਮਿੰਗ ਵਨ ਵਿਦ ਗੁਰੂ ਨਾਨਕ, ਦੈਟ ਆਈ ਸਟਾਰਟਡ ਟੂ ਮੂਵ ਅਵੇ ਟੂ ਮੇਕ ਪਲੇਸ ਫਾਰ ਹਿਮ ਟੂ ਸਿਟ ਔਨ ਦ ਥਰੋਨ. ਪਰ ਫਿਰ ਉਹਦੇ ਮਨ ਵਿੱਚ ਇੱਛਾ ਆ ਗਈ, ਡਿਜ਼ਾਇਰ ਕੇਮ ਫੋਰ ਦ ਹੋਰਸ, ਸੋ ਆਈਵ ਗਿਵਨ ਇਨ ਦ ਹੋਰਸ. ਇਤਨਾ ਸਤਿਕਾਰ ਬਾਣੀ ਦਾ ਗੁਰੂ ਹਰ ਰਾਏ ਪਾਤਸ਼ਾਹ, ਗੁਰੂ ਹਰ ਰਾਏ ਪਾਤਸ਼ਾਹ ਸਿਟ ਇਨ ਔਨ ਦ ਥਰੋਨ. ਗੁਰਸਿੱਖ ਪਿਆਰਿਓ, ਉਧਰੋਂ ਸੰਗਤਾਂ ਆ ਰਹੀਆਂ ਨੇ ਬਾਹਰੋਂ, ਅੰਦਰ ਸੰਗਤਾਂ ਆ ਕਮਿੰਗ ਫਰੋਮ ਆਊਟਸਾਈਡ ਐਂਡ ਦੇ ਆਰ ਸਿੰਗਿੰਗ ਗੁਰਬਾਣੀ. ਗੁਰੂ ਹਰ ਰਾਏ ਪਾਤਸ਼ਾਹ ਸਿੰਘ ਅੰਦਰ ਥਰੋਨ, ਇਕਦਮ ਪਾਤਸ਼ਾਹ ਜੀ ਦੀ ਗੌਰ ਸਟ੍ਰੇਟ ਅਵੇ ਫਰੋਮ ਦੇ ਥਰੋਨ, ਫਰੋਮ ਦੇ ਤਖਤ. ਵਾਈ? ਐਂਡ ਅਪੋਨ ਵੈਨ ਗੁਰੂ ਹਰ ਰਾਏ ਪਾਤਸ਼ਾਹ ਗੈਟਸ ਅਪ ਫਰੋਮ ਦ ਤਖਤ, ਦੇ ਐਕਚੁਅਲੀ ਹਰਟ ਦੇ ਨੀ. ਐਂਡ ਸਿੱਖ ਸੈਡ, ਮਹਾਰਾਜ ਵਾਟ ਹੈਪਨ? ਕਹਿੰਦੇ ਦੇ ਆਰ ਸਟੈਂਡਿੰਗ ਐਂਡ ਰੀਡਿੰਗ ਦ ਬਾਣੀ ਆਫ ਗੁਰੂ ਨਾਨਕ. ਕਹਿੰਦੇ ਅਸੀਂ ਸਤਿਕਾਰ ਬਾਜੂ, ਕਹਿੰਦੇ ਫੋਰ ਦ ਰਿਸਪੈਕਟ ਆਫ ਗੁਰਬਾਣੀ ਦੇ ਸਿਰ ਆਫ ਸਟੂਡ ਅਪ ਐਜ਼ ਵੈਲ. ਦਿਸ ਮਚ ਸਤਿਕਾਰ ਗੁਰਸਿੱਖ ਪਿਆਰੇ ਆਫ ਬਾਣੀ. ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੰਗਾ ਜੁੱਦਾ ਤੋਂ ਵਿਹਲੇ ਹੋ ਕੇ, ਪਾਤਸ਼ਾਹ ਲੁੱਕ ਵਾਟ ਦੇਵ ਗੋਨ ਥਰੂ, ਗੁਰਸਿੱਖ ਪਿਆਰਿਓ ਆਨੰਦਪੁਰ ਦਾ ਕਿਲਾ ਛੱਡਿਆ, ਦੇਵ ਗਿਵਨ ਅਪ, ਦੇ ਵੋਕਡ ਅਵੇ ਫਰੋਮ ਆਨੰਦਪੁਰ ਸਾਹਿਬ. ਵੀ ਹੈਵ ਗੋਨ ਥਰੂ ਆਲ ਦੀ ਸਾਖੀਆਂ ਵਿਦ ਇਨ ਦਿਸ ਲਾਸਟ ਫਿਊ ਵੀਕਸ. ਦੇਵ ਕਮ ਅਵੇ ਚਮਕੌਰ ਗੜੀ ਦੇ ਵਿੱਚ, a battle took place. ਸਿੱਖਾਂ ਦੇ ਘਰਾਂ ਵਿੱਚ ਰਹਿ ਕੇ ਅਖੀਰਲਾ ਜੰਗ ਲੜੇ ਪਾਤਸ਼ਾਹ ਜੀ, ਮੁਕਤਸਰ ਦਾ ਜੰਗ. ਵੈਂਟ ਥਰੂ ਦ ਲਾਸਟ ਬੈਟਲ ਵਿਚ ਇਜ਼ ਮੁਕਤਸਰ ਜੰਗ. ਗੁਰਸਿੱਖ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਥਰੂ ਆਊਟ ਦੇ ਲਾਈਫ ਨੋਬਡੀ ਸੋ ਅ ਟੀਅਰ ਇਨ ਦ ਆਈਜ਼ ਆਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ. ਸੋ ਮੈਨੀ ਥਿੰਗਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸੋ ਬਿਫੋਰ ਦੇਅਰ ਆਈਜ਼, but not once. They heard the message, messenger come and bring them the message back and say that tade shote shab sad shaheed kitte gaye. Patshah, never did Patshah's eyes fill with tears. Bhai Veer Singh says, kende assi sari umar takriban la ditti to go and find out. They said, I wanted to go and visit each place that Guru Gobind Singh Ji Patshah stepped. And they said, I went and asked and found out and did so much courage and research to find out, did ever Guru Gobind Singh Ji Patshah show sorrow in their life? And says, not once did I find that they showed sorrow in their life, but look what they went through.
9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਤੋਰਿਆ ਤੇ ਮਾਤਾ ਜੀ ਸ਼ਹੀਦ ਦੇ 4 ਚਾਰ ਪੁੱਤਰ ਸ਼ਹੀਦ ਸੋ ਮਚ ਪੀਪਲ ਸੋ ਮੈਨੀ ਥਿੰਗਸ ਦੇ ਸੋ ਬਟ ਟੁਡੇ ਵੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮੁਕਤਸਰ ਦੀ ਧਰਤੀ ਉੱਪਰ ਐਂਡ ਦੈਟ ਦਿਸ ਪਲੇਸ ਦ ਬੈਟਲ ਆਫ ਮੁਕਤਸਰ ਇਜ਼ ਟੇਕਿੰਗ ਪਲੇਸ ਸਿੰਘ ਬਦਾਵਾ ਦੇ ਕੇ ਚਲ ਗਏ ਨੇ ਦ ਸਿੰਘਸ ਹੈਵ ਲੈਫਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਹੈਵ ਰਿਟਨ ਔਨ ਅ ਪੀਸ ਆਫ ਪੇਪਰ ਦੈਟ ਵੀ ਆਰ ਨਾਟ ਯੋਰ ਸਿੱਖਸ ਯੂ ਆਰ ਨਾਟ ਆਵਰ ਗੁਰੂ ਗੁਰਸਿੱਖ ਪਿਆਰਿਓ ਦੋ ਸੌ ਦੈਮ ਸੇਮ ਸਿੰਘਸ ਦੇਵ ਕਮ ਬੈਕ ਭਾਈ ਮਹਾਂ ਸਿੰਘ ਦਾ ਜਥੇਦਾਰ ਭਾਈ ਮਹਾਂ ਸਿੰਘ ਜੂਝਦੇ ਗੁਰਸਿੱਖ ਪਿਆਰਿਓ ਸ਼ਹੀਦ ਹੋਣ ਵਾਲੇ ਨੇ ਪਰ ਕੁਝ ਸਾਹ ਰਹਿ ਗਏ ਨੇ ਸਮ ਬ੍ਰੈਥਸ ਆਰ ਸਟਿਲ ਲੈਫਟ ਵਿਦ ਇਨ ਦ ਬਾਡੀ ਆਫ ਭਾਈ ਮਹਾਂ ਸਿੰਘ ਐਂਡ ਦੇ ਸੋ ਮੈਨੀ ਸਿੰਘਸ ਦੈਟ ਹੈਵ ਬੀਨ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਟੁਡੇ ਦੇਵ ਕਮ ਡਾਊਨ ਔਨ ਦਿਸ ਫੀਲਡ ਆਫ ਮੁਕਤਸਰ ਐਂਡ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਗੁਰਸਿੱਖ ਪਿਆਰਿਓ ਇਜ਼ ਵਾਕਿੰਗ ਥਰੂ ਆਵਰ ਹਿਸਟਰੀ ਰਾਈਟਸ throughout their life. Guru Gobind Singh Ji Pacha now is at the age of about 40 years old. Guru Gobind Singh Ji is looking towards one direction. What do they see? They see your arm. Ek baan nazar aayi. Guru Gobind Singh Ji Pacha no, us baan vich ek kada aaya. They see that there's a kada upon this arm. And they're saying, Evi sada Singh ya, Guru Gobind Singh Ji. Guru Gobind Singh Ji looks towards the arm. They look around, they turn around and they see a body. They see only a body, no legs, no head. It's been, that body's been cut, the head has been cut off. The arms have been cut off, the legs have been cut off. Guru Gobind Singh Ji saying, Evi mera Singh hai. Why? Because they can see the gatra upon the body. Guru Gobind Singh Ji Pacha walks further. Guru Gobind Singh Ji says, sees the cease, they can only see the head. And they can say, Evi sada Singh hai. Why karke kesa vich nishaniya, ode vich kanga aya. They can see the kanga in the case. Guru Gobind Singh Ji Pacha walks away even further. They can only see the bottom part of the body. They can only see some legs. Guru Gobind Singh Ji kende, kende, Evi sada Singh ya. Kende, this is also our Singh. Kende, ede lattan upar kende kashara hai. Sikh da sara sarir par dita nishaniya de naal Guru Sikh Pyareo Kalgitar Pacha ne pishanan vaste. And as Guru Gobind Singh Ji Pacha is walking across, and Guru Gobind Singh Ji Pacha looks turns around and sees who? And they see Pai Maha Singh. And aaj apna itihas likhta Guru Sikh Pyareo, sari umar Guru Gobind Singh Ji de akhaan vich athru nahi aaye, par aaj Guru Gobind Singh Ji Paatshah de Kalgitar Paatshah de akhaan vich aaj athru aage ne. Guru Gobind Singh Ji's eyes today are filled with tears. Why? Because jado koi maan da bachcha ਜਦੋਂ ਭੁੱਲ ਜਾਵੇ ਤਾਂ ਘਰ ਛੱਡ ਕੇ ਚੱਲ ਜਾਵੇ ਗੁਰਸਿੱਖ ਪਿਆਰਿਓ ਤਾਂ ਉਹੀ ਬੱਚਾ ਭੁੱਲ ਭੁਲਾ ਕੇ ਦੈਟ ਸੇਮ ਚਾਈਲਡ ਦੈਟ ਇਜ਼ ਲੈਫਟ ਦ ਹਾਊਸ ਆਫ ਹਿਜ਼ ਮਦਰ ਦੈਟ ਸੇਮ ਬੱਚਾ ਦੈਟ ਕਮਸ ਬੈਕ ਹੋਮ ਵਨ ਡੇ ਜਦੋਂ ਬੱਚਾ ਵਾਪਸ ਘਰ ਆਵੇ ਨਾ ਉਸ ਦਿਨ ਗੁਰਸਿੱਖ ਪਿਆਰਿਓ ਉਸ ਮਾਂ ਦੀ ਜਿਹੜੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਔਨ ਦੈਟ ਡੇ ਦ ਮਦਰਸ ਹੈਪੀਨੈਸ ਇਜ਼ ਸੋ ਲਿਮਿਟਲੈਸ ਸ਼ੀ ਕ੍ਰਾਈਜ਼ ਇਨ ਹੈਪੀਨੈਸ ਐਂਡ ਅੱਜ ਗੁਰੂ ਗੋਬਿੰਦ ਸਿੰਘ ਜੀ ਰੋਂਦੇ ਨੇ ਕਿਉਂ ਕਰਕੇ ਉਹਨਾਂ ਦਾ ਭੁੱਲਿਆ ਸਿੱਖ ਅੱਜ ਘਰ ਵਾਪਸ ਆ ਗਿਆ ਸੁਤ ਅਪਰਾਧ ਕਰਤਾ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡ ਸਭਗਨ ਮੇਰਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਹਸ ਗਨ ਓਵਰ ਟੂ ਭਾਈ ਮਹਾਂ ਸਿੰਘ ਤੇ ਭਾਈ ਮਹਾਂ ਸਿੰਘ ਦੇ ਸੀਸ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਭਾਈ ਮਹਾਂ ਸਿੰਘ ਦੇ ਸੀਸ ਨੂੰ ਆਪਣੇ ਗੋਡੇ ਉੱਪਰ ਰੱਖ ਲਿਆ ਤਾਂ ਭਾਈ ਮਹਾਂ ਸਿੰਘ ਸਹੀ ਕਹਿੰਦੇ ਰਾਮਈਆ ਓ ਗੁਰੂ ਗੋਬਿੰਦ ਸਿੰਘ ਜੀ ਹਉ ਬਾਰਕ ਤੇਰਾ ਆਈ ਐਮ ਯੋਰ ਸ਼ਾਲ ਗੁਰੂ ਗੋਬਿੰਦ ਸਿੰਘ ਜੀ ਕਾਇਨ ਅਖੰਡਸ ਅਵਗਨ ਮੇਰਾ

ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ

ਸਾਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਕਰਾਂ ਕੀ ਦੇ ਸ਼ਬਦ ਗੁਰੂ ਅਤੇ ਪਾਵਨ ਪਵਿੱਤਰ ਚਰਨਾਂ ਵਿੱਚ ਧਿਆਨ ਜੋੜ ਕੇ ਮਨਾਂ ਨੂੰ ਇਕਾਗਰ ਕਰਕੇ ਰਲ ਮਿਲ ਕੇ ਕਲਗੀ ਧਰ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਫਤਿਹ ਵਿਦ ਗੁਰੂ ਸਾਹਿਬ ਜੀਜ਼ ਮਹਾਨ ਬਖਸ਼ਿਸ਼ ਦੇ ਬਲੈਸਡ ਅਸ ਵਿਦ ਦਿਸ ਸਮਾਂ ਐਂਡ ਵੀ ਬੀਨ ਗੋਇੰਗ ਥਰੂ ਨਾਓ ਦਿਸ ਇਜ਼ ਦਾ ਐਕਚੁਅਲ 13th ਵੀਕ ਈਵਨ ਦੋ ਇਟ ਵਾਜ਼ ਅ 12 ਵੀਕ ਪ੍ਰੋਗਰਾਮ ਦੈਟ ਗੁਰੂ ਸਾਹਿਬ ਜੀ ਡਿਡ ਕਿਰਪਾ ਦਾ ਇਫ ਬਾਈ ਜਗਰਾਜ ਸਿੰਘ ਜੀ ਵਾਜ਼ ਬਲੈਸਡ ਵਿਦ ਗਿਵਿੰਗ ਵਿਦ ਦਿਸ ਚੈਰਿਟੀ ਦ ਨੇਮ ਆਫ ਐਵਰੀਥਿੰਗ 13 ਸਭ ਕਿਛ ਤੇਰਾ ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ ਦੈਟ ਨਥਿੰਗ ਬਿਲੋਂਗਸ ਟੂ ਮੀ ਓ ਵਾਹਿਗੁਰੂ ਜੀ ਐਵਰੀਥਿੰਗ ਇਜ਼ ਯੋਰਸ ਤਾਂ ਮਹਾਰਾਜ ਨੇ ਕਿਰਪਾ ਕਰਕੇ ਸੋ ਇਸ ਦਾ ਵੀ ਇਸ ਕਥਾ ਦਾ ਵੀ 13 ਹਫ਼ਤੇ ਮਹਾਰਾਜ ਨੇ ਕਰ ਦਿੱਤੇ ਵਾਹਿ ਕਿ ਮਹਾਰਾਜ ਜੀ ਇਜ਼ ਕੀਪਿੰਗ ਅਸ ਇਨਟੈਕਟ ਕਿ ਕਿਤੇ ਸਾਡਾ ਵਿੱਚ ਨਾਮ ਨਾ ਆ ਜਾਵੇ ਤਾਂ ਆਵਰ ਮਾਇੰਡਸ ਕੈਨ ਆਲਵੇਜ਼ ਬੀ ਪਲੇਸਡ ਇਨ ਦੈਟ ਥੋਟ ਸਹੀ ਮਹਾਰਾਜ ਜੀ ਅਸਲ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ ਸੋ ਗੁਰੂ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਹੰਕਾਰ ਤੋਂ ਬਚਾ ਕੇ ਰੱਖਣ ਤਾਂ ਇਸੇ ਤਰ੍ਹਾਂ ਹੀ ਆਪਾਂ ਵੱਧ ਕੇ ਗੁਰੂ ਦੀ ਗੱਲ ਸਾਰੇ ਪਾਸੇ ਪਹੁੰਚਾ ਸਕੀਏ ਸੋ ਕਮਿੰਗ ਟੁਡੇਜ਼ ਵਿਸ਼ਾ ਕਮਿੰਗ ਔਨ ਟੁਡੇਜ਼ ਸਬਜੈਕਟ ਵੇਅਰ ਐਕਚੁਅਲੀ ਸਟਿਲ ਗਾਟ ਅ ਲਿਟਲ ਬਿਟ ਲੈਫਟ ਫਰੋਮ ਅਬਾਊਟ ਗੁਰਗੱਦੀ ਬੀਂਗ ਪਾਸਡ ਔਨ ਟੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੇਅਰ ਵੀ ਲੈਫਟ ਆਫ ਲਾਸਟ ਵੀਕ ਵਾਸ ਵੀ ਲੈਫਟ ਆਫ ਦੈਟ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੁਕਤਸਰ ਦੇ ਜੰਗ ਤੋਂ ਅਖੀਰਲੀ ਜੰਗ ਤੋਂ ਵਿਹਲੇ ਹੋ ਕੇ ਵੀ ਗਾਂ ਤੁਰੇ ਨੇ ਮਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਹੈਵ ਲੈਫਟ ਮੁਕਤਸਰ ਐਂਡ ਨਾਓ ਹੈਵ ਸਟਾਰਟਡ ਟੂ ਟਰੈਵਲ ਮਹਾਰਾਜ ਜੀ ਨਾਓ ਰੀਚ ਅ ਪਲੇਸ ਕੋਲਡ ਸਾਬੋ ਕੀ ਤਲਵੰਡੀ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਬੋ ਕੀ ਤਲਵੰਡੀ ਆ ਕੇ ਇੱਥੇ ਆ ਕੇ ਮਹਾਰਾਜ ਜੀ ਨੇ ਕਮਰ ਕੱਸਾ ਖੋਲਿਆ ਮਹਾਰਾਜ ਜੀ ਓਫੰਡ ਦੇ ਕਮਰ ਕੱਸਾ ਨਾਓ ਇੱਥੇ ਆ ਕੇ ਮਹਾਰਾਜ ਜੀ ਨੇ ਦਮ ਲਿਆ ਸਾਹ ਲਿਆ ਮਹਾਰਾਜ ਜੀ ਹੀ ਹੈਵ ਖੇਮ ਐਂਡ ਰਿਲੈਕਸਡ ਇੱਥੇ ਇਹਦਾ ਨਾਮ ਵੀ ਤਾਂ ਹੀ ਫਿਰ ਦਮਦਮਾ ਸਾਹਿਬ ਪੈ ਗਿਆ ਕਿ ਜਿੱਥੇ ਆ ਕੇ ਮਹਾਰਾਜ ਨੇ ਦਮ ਲਿਆ ਦਮ ਮੀਨਸ ਬ੍ਰੈਥ ਵੇ ਮਹਾਰਾਜ ਜੀ ਖੇਮ ਐਂਡ ਰੈਸਟਿਡ ਸੋ ਦੈਟਸ ਵਾਈ ਨਾਓ ਇਟਸ ਵਨ ਆਫ ਪੰਜਾਂ ਤਖਤਾਂ ਵਿੱਚੋਂ ਇਹ ਸਾਡਾ ਇੱਕ ਤਖਤ ਆ ਸੋ ਮਹਾਰਾਜ ਜੀ ਇੱਥੇ ਆਏ ਨੇ ਸੋ ਖੈਰ ਦਾ ਸਮਾਂ ਖੇਮ ਮਹਾਰਾਜ ਜੀ ਨਾਓ ਦੇਵ ਗਨ ਥਰੂ 14 ਬੈਲਸ ਇਨ ਦੇ ਲਾਈਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 14 ਬੈਲਸ 14 ਜੰਗਾਂ ਲੜੀਆਂ ਮਹਾਰਾਜ ਨੇ ਮਹਾਰਾਜ ਜੀ ਉਮਰ ਨਾਓ ਇਜ਼ ਅਬਾਊਟ 40 ਈਅਰਸ ਓਲਡ 40 ਸਾਲ ਦੀ ਉਮਰ ਵਿੱਚ 14 ਜੰਗਾਂ ਲੜੀਆਂ ਬਟ ਨਾਓ ਦੇਵ ਕਮ ਟੂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਮਹਾਰਾਜ ਜੀ ਨੇ ਕਿਹਾ ਸਿੱਖਾਂ ਨੂੰ ਉਹ ਸਿੱਖੋ ਕਹਿੰਦੇ ਗਊ ਟੂ ਧੀਰਮਾਲ ਗਊ ਟੂ ਕਰਤਾਰਪੁਰ ਸਾਹਿਬ ਅੰਗੈ ਦੇ ਸਰੂਪ ਆਫ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਜਿਹੜਾ ਗ੍ਰੰਥ ਭਾਈ ਗੁਰਦਾਸ ਜੀ ਨੇ ਲਿਖਿਆ ਦੈਟ ਵੀਵ ਗਨ ਥਰੂ ਇਨ ਦਾ ਲਾਸਟ 2 ਸੈਸ਼ਨਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੈਵ ਸੈਂਟ ਦ ਸੀਖਸ ਟੂ ਗੋ ਐਂਡ ਗੈਟ ਸ੍ਰੀ ਆਦਿ ਗ੍ਰੰਥ ਸਾਹਿਬ ਬਟ ਗੁਰਸਿੱਖ ਪਿਆਰੋ ਵੈਨ ਦੇ ਰੀਚਡ ਦੇ ਧੀਰਮਾਲ ਰਿਫਿਊਜ਼ ਟੂ ਗਿਵ ਦੈਟ ਗ੍ਰੰਥ ਐਂਡ ਹੀ ਸੈਡ ਸਮਾਂ ਉੱਥੇ ਉਹਨੇ ਤਾਨਾ ਮਾਰਿਆ ਐਂਡ ਹੀ ਸੈਡ ਇਫ ਯੋਰ ਗੁਰੂ ਇਜ਼ ਕੰਪਲੀਟ ਐਂਡ ਪੂਰਾ ਵਾਈ ਡੋਂਟ ਯੂ ਟੈਲ ਹਿਮ ਟੂ ਰਿਸਾਈਟ ਦ ਬਾਣੀ ਹਿਮਸੈਲਫ ਜਦੋਂ ਸਿੱਖਾਂ ਨੇ ਆ ਕੇ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਨੂੰ ਇਹ ਗੱਲ ਦੱਸਣਾ ਕੀਤੀ ਐਂਡ ਦ ਸੀਖ ਸੈਡ ਓ ਮਹਾਰਾਜ ਦੇ ਸੈਡ ਦੈਟ ਦਿਸ ਇਜ਼ ਵਾਟ ਧੀਰਮਾਲ ਸੈਡ ਐਂਡ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਉੱਥੇ ਫਿਰ ਸਿੱਖਾਂ ਦੀ ਸ਼ਰਧਾ ਰੱਖੀ ਮਹਾਰਾਜ ਨੇ ਟੂ ਕੀਪ ਹੋਲਡ ਆਫ ਦ ਫੇਥ ਆਫ ਦ ਸੀਖਸ ਮਹਾਰਾਜ ਨੇ ਉੱਥੇ ਫਿਰ ਬਾਣੀ ਉਚਾਰੀ ਦ ਕੰਪਲੀਟ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦ ਫੋਰਮ ਦੈਟ ਵੀ ਡੂ ਮੱਥਾ ਟੇਕ ਟੂ ਨਾਓ ਟੂਡੇ ਈਵਨ ਇਨ ਦਰਬਾਰ ਸਾਹਿਬ ਡਾਊਨ ਸਟੇਜ ਦੈਟ ਫੋਰਮ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੈਟ ਵੀ ਡੂ ਮੱਥਾ ਟੇਕ ਟੂ ਦੈਟ ਇਜ਼ ਦ ਫੋਰਮ ਦੈਟ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੋ ਕੀ ਤਲਵੰਡੀ ਦੇ ਵਿੱਚ ਇਨ 9 ਮੰਥਸ ਕਹਿੰਦੇ ਨੇ ਇਤਿਹਾਸ ਆਪਣਾ ਆਮ ਕਰਕੇ ਇਤਿਹਾਸ ਲਿਖਦਾ ਆ ਕਿ 9 ਮਹੀਨਿਆਂ ਵਿੱਚ 9 ਦਿਨਾਂ ਵਿੱਚ 9 ਘੰਟਿਆਂ ਵਿੱਚ ਦੈਟਸ ਵਾਈ ਆਵਰ ਇਤਿਹਾਸ ਰਾਈਟਸ ਦੈਟ ਮਹਾਰਾਜ ਜੀ ਟੁੱਕ 9 ਮੰਥਸ ਟੂ ਰਾਈਟ ਦਿਸ ਰੂਪ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੈਟ ਵੀ ਡੂ ਮੱਥਾ ਟੇਕ ਟੂ ਟੂਡੇ ਆਪ ਕੰਠੂ ਉਚਾਰੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦ ਮੇਨ ਲਿਖਾਰੀ ਸੋ ਦ ਫਸਟ ਰਾਇਟਰ ਦ ਮੇਨ ਲਿਖਾਰੀ ਵਾਜ਼ ਭਾਈ ਮਨੀ ਸਿੰਘ ਜੀ ਦ ਸਹਾਇਤਾ ਲਿਖਾਰੀ ਵਾਜ਼ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਬੈਕ ਫਰੋਮ ਦੇ ਪਿੰਡ ਬਿਕੋਜ਼ ਦੇ ਹੈਡ ਬੀਨ ਸੈਂਟ ਬੈਕ ਟੂ ਦੇ ਪਿੰਡ ਬਿਕੋਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨਿਊ ਦੈਟ ਇਹਨਾਂ ਤੋਂ ਇਹ ਸੇਵਾ ਲੈਣੀ ਆ ਸਮਾਂ ਆਉਣ ਤੇ ਸੋ ਬਾਬਾ ਦੀਪ ਸਿੰਘ ਜੀ ਕੇਮ ਬੈਕ ਫਰੋਮ ਦੇ ਵਿਲੇਜ ਐਜ਼ ਵੈਲ ਬਿਕੋਜ਼ ਦੇ ਵਾਜ਼ਨਟ ਅਰਾਊਂਡ ਡਿਊਰਿੰਗ ਦ ਬੈਟਲਸ ਆਨੰਦਪੁਰ ਸਾਹਿਬ ਦੇ ਜਦੋਂ ਦ ਬੈਟਲਸ ਦੈਟ ਟੁੱਕ ਪਲੇਸ ਆਫ ਚਮਕੌਰਗੜੀ ਇਨ ਆਨੰਦਪੁਰ ਸਾਹਿਬ ਬਾਬਾ ਦੀਪ ਸਿੰਘ ਜੀ ਵਾਜ਼ਨਟ ਦੇ ਪਰ ਇੱਥੇ ਫਿਰ ਵਾਪਸ ਬੁਲਾਇਆ ਗਿਆ ਆ ਸੋ ਸਹਾਇਤਾ ਲੇਖਕ
was Baba Deep Singh Ji. And if you think about it, Gursikh Pyaro, that Sroop that Bhai Mani Singh Ji was writing, it's a Ladiwar Sroop without any stops and pauses, without any breaks. So it's a continuous writing of Guru Granth Sahib Ji Maharaj's Bani. And most of our history writes that there was 48 Sikhs altogether. There was 48 Sikhs amongst them. Kende jado naam mein jado pura hoye. Imagine that sama Guru Gobind Singh Ji Maharaj Ji aap bani uchar dene. That same word for word that Guru Nanak Patshah Ji jadi bani uchari. That same bani that came from the pavan pavitra mukh of Guru Angad Dev Ji Patshah, Guru Gobind Singh Ji is sitting here and they're saying those same words without looking at anything, and this just proves it's the same jyot. Jyot oha jugat sahi se kaya. Fair palatti hai, that jyot is the same. It was only the outward clothes. Clothes meaning the body that had changed, but the jyot was the same. Because Guru Gobind Singh Ji knew exactly that in my first jama, when I was in the clothes of Guru Nanak Patshah, this is what I said. When I was in the clothes of Guru Angad Dev Ji Patshah, this is what I said. It's the same jyot that Guru Nanak Patshah sitting there now. He's writing this, and then Guru Gobind Singh Ji Maharaj Ji, aap arth karde san. They would go through the translation themselves. And there was so much anand within the Sangat Gursikh Pyaryo that they say that towards the end of the Katha, towards the end of writing this Gurbani down, the Sikhs started to become liberated. De mukt jannu kendeya. Sarir sane, they started to become liberated, Gursikh Pyaryo. And some, it's even so difficult for us to comprehend. But today people are shying away of telling people these things. Why? Because they can't comprehend it in their own minds. Because they only believe this world to be what they can see of it. They can't believe it to be beyond that. So Gursikh Pyaryo, and then even Bhai Mani Singh and Baba Deep Singh Ji at that time. Bhai Mani Singh Ji, they was in so much ananda, so much bliss. They said even they started to leave their body and become one with Waheguru Ji. And Guru Gobind Singh Ji Maharaj Ji looked towards Bhai Mani Singh Ji. Guru Gobind Singh Ji Patshah looked towards Baba Deep Singh Ji, even Baba Deep Singh Ji. They've started to become bemukta. They're sitting in a chonkri. They've got their legs folded, Gursikh Pyaro, and even Baba Deep Singh Ji, they've started to leave their body and become one with the Kalpurk Waheguru Ji. And Guru Gobind Singh Ji holds on the arm of Baba Deep Singh Ji, holds on the arm of Bhai Mani Singh Ji. The Guru Gobind Singh Ji kehne lage, kehnde tusi dona ne kithe nahi jana. This is you two are not to go anywhere. Bhai Mani Singh said, says Guru Gobind Singh Ji Patshah, this is this anand, this bliss, it's out of this world. We're never going to experience this again. There's nothing else for us to see. Maharaj Ji, let us be liberated now. Let us just merge into your charan and become one now. Let us go beyond this body now, Baba Mani Singh Ji said. Guru Gobind Singh Ji said, this is, oh Bhai Mani Singh, this is, you don't need to worry about that. This is, you can still remain in your sarir, you can stay in your body. This is, even a sama will come in your life. Oh Mani Singh, a sama will come in your life, that ananda, that bliss that you're experiencing right now. This is a time will come when your body limb to limb will be cut into pieces, but there's still the same ananda that you are feeling now, right this moment, that ananda won't leave you even at that moment. Paame tere band pand katte jaan. Guru Gobind Singh Ji saying, oh Bhai Mani Singh, kehde paave tere band katte jaan, jehda tenu anand aaj mehsoos ho reha aa, kehde eh anand te to kadi vi nahi dur hoga, ehi anand vich tu ravenga. Baba Deep Singh Ji turned around and looked at Guru Gobind Singh Ji, says, oh Maharaj, then let me leave at least this anand. Maharaj Ji, I just want to merge into your charan now. And Guru Gobind Singh Ji said to Baba Deep Singh, says, Baba Deep Singh, says, you don't need to worry as well. They held on to the arm of Baba Deep Singh, kende paave tere vi, kende paave tera sees vi tere sarir tu juda ho jave, par jehda te tu aaj tenu anand banaya hoya, kende eh anand nahi te tu tutuga. This anand, this bliss will never break from you, even if your head is taken away from your body. You will still be feeling the same ras, the same anand. Guru Sikh Pyaro, Guru Gobind Singh Ji Maharaj Ji adds the bani of Guru Tegh Bahadur Ji Maharaj. In those same places that Guru Arjan Dev Ji Maharaj had left the blank ang, the empty ang in the city Adi Granth Sahib, which he still, like I said, you can go to Kartarpur Sahib. And every Vaisakhi, they give darshan of that Sroop Gursikh Pyaro. I know that it's not under the control of the Sikh Panth now. I know it's the Tir Mali, but you can still do darshan of that Sroop. And exactly where Guru Arjan Dev Ji Patshah had left the blank spaces for Guru
Tegh Bahadur Ji Maharaj's Bani, Guru Gobind Singh Ji Patshah, in those exact places, even though that Granth isn't in front of them, they have added Guru Tegh Bahadur Ji Bani in those exact places that Guru Arjan Dev Ji had left in that Sroop, Guru Sikh Pyarun. That summer came. Sroop Tiyar Hoya, which today is our Guru, that Guru Granth Sahib Ji Maharaj. That Guru Granth Sahib Ji Maharaj, Itthon Hun Gaan Challe Ne Guru Gobind Singh Ji Maharaj. There's a lot to go through, so I'm going to have to cut a lot of things short. From there, Guru Gobind Singh Ji Patshah travelled further, and they started going down south. Itthon Fir Maharaj Ji Dilli Gaye Ne. Dilli To Maharaj Ji, Mata Sundari Honi, Mata Sahib Kaur Honi. Mata Sahib Kaur Ne Itthe Beinti Kiti Dilli Vich. Mata Sahib Kaur said, "Oh Maharaj, Asi, I can't live without your darshan, Maharaj Ji. Mainu naal hi leke chalo, jithe vi tusi jana, wherever you gonna go." So then, ithe Mata Sahib Kaur nu naal gaye ne. Mata Sahib Kaur goes with them, and Mata Sundari Ji stays in Delhi. Guru Gobind Singh Ji then goes further out. Ithe Bahadur Shah de naal vi milap hoya Guru Gobind Singh Ji da, the son of Aurangzeb. From here, then they've reached a place called, now that we know as Nanded Sahib. Guru Gobind Singh Ji Patshah nu badeya ne kya, so many people said out of the Sangat, says, "Maharaj Ji, why are you going to such a place? Othe bas jungle ujaadya. It's just jungles there. There's so many janwar there. There's so many wild animals there, Maharaj Ji. Why are you going to such a place?" Guru Gobind Singh Ji Maharaj Ji didn't listen to anybody. They carried on and they went to Nanded Sahib. It took him about 2 years altogether from the period of leaving Sabo Kui Talwandi until Guru Gobind Singh Ji Maharaj in 1708, they left the Sarir, Guru Sikh Pyaryo. That summer is coming nearer, Guru Sikh Pyaryo, for Guru Gobind Singh Ji Patshah to leave the Sikh Sarir karke. And oh summer aya, Guru Gobind Singh Ji Maharaj Ji aram vich ne. Bada anand je sangta vich. Summer came, Guru Gobind Singh Ji Maharaj Ji. It's 1708, Guru Gobind Singh Ji Maharaj Ji aram vich ne. Guru Gobind Singh Ji Maharaj Ji is resting. There's two Musliman Pathan that came to Hajur Sahib that started coming and sitting in the Sangat. It'd been a few weeks. The Guru Sikh Pyaro, these two Musliman had been sent by Wazir Khan. Because Wazir Khan, Janane Shote Shahibzade no Niya Vich Chanaya Gaya. That same Wazir Khan. That Wazir Khan has found out that Guru Gobind Singh Ji is now good friends with the Emperor Bahadur Shah, the son of Aurangzeb. And then that Guru Gobind Singh Ji Maharaj is going to get justice for everything that has happened, and he's going to get Bahadur Shah to arrest people like Wazir Khan. He starts to worry for himself. He sends two Pathan to go and do war, to try to go and kill Guru Gobind Singh Ji Maharaj. Wazir Khan sends these two Pathan to Hajur Sahib, Guru Sikh Pyaru. Guru Gobind Singh Ji Maharaj Ji aram vich ne. Guru Gobind Singh Ji Patshah is resting. These two Pathan, they're actually on a para today. They're actually inside that same room where Guru Gobind Singh Ji Maharaj is resting. Whenever Guru Gobind Singh Ji Maharaj Ji Patshah, even if they were resting, they always had their right hand upon their kirpan. They'd have a kirpan. They always had a dagger as well in their Kamar Kassa. Maharaj Ji always had their hand either on their dagger or either on their kirpan. Maharaj Ji aram vich ne. And today, Guru Sikh Pyaryo, one of these Pathans, Pathan meaning somebody that's come from Afghanistan. Okay? So one of these Pathans, what he does is, he goes for his dagger, and then onne Maharaj Ji de vakhi vich war kar ditta. Side of Maharaj Ji's stomach, he goes and does a war. He strikes at Maharaj Ji at the side of the stomach, Guru Sikh Pyaryo. Ek dam Guru Sikh Pyaro Maharaj de khoon vehn la paya. Blood starts to spill out of this cut from Maharaj Ji, this wound. Ek dam Guru Gobind Singh Ji Maharaj ne apna hath kirpan te ta pehla hi si. Guru Maharaj Ji wakes up straight away, gets up and takes his head. Before he could get away, Maharaj Ji with one strike gets up and straight away takes his head, and his head falls to the floor, to the ground, Guru Sikh Pyaro. The other Pathan that was with him, he tries to run off. As he was running off, and Guru Gobind Singh Ji Maharaj ne jor de naal awaazaan chhaddiyan. Maharaj Ji starts to shout out really loud. The jere sikh bar peh rahe te san, unhone onu phad ke chatka ditta. They've got hold of him outside, and they've taken his head off as well. Do pathana utte waar karke, but Maharaj Ji's wound is very deep.
Aitefe Gursik Pyaro Bahadur Shah, he actually called, they say, an English doctor. Bahadur Shah got one of the best doctors that he could get hold of. And he got Maharaj's wound sewn, stitched up. Gursik Pyaro, Fevi Maharaj ji theek ho gaye ne. Maharaj is fine. Maharaj's wound is stitched up, but a few months have passed, 2 to 3 months have passed. Kisi ne teer kamand ek bhet kita Maharaj nu. Somebody comes and gives a bow. It wasn't stringed yet, but it was such a strong bow, the wood, and it was so big. E Maharaj nu bhet kita hoya si Gursikh pyareo, te ek din koi sangat baro aagi. When they looked towards this bow, ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਇਹ ਐਵੇਂ ਇੱਥੇ ਰੱਖਿਆ ਆਇਆ, ਇਜ਼ ਦਿਸ ਓਨਲੀ ਹੇਅਰ ਫੋਰ ਸ਼ੋਅ? ਉਹ ਖੁਦ ਹੈਜ਼ ਸਮਬਡੀ ਈਵਨ ਗਾਟ ਦ ਸਟਰੈਂਥ ਐਂਡ ਪਾਵਰ ਟੂ ਈਵਨ ਸਟ੍ਰਿੰਗ ਦਿਸ? ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਗੁਰਸਿੱਖ ਪਿਆਰਿਓ, ਮਹਾਰਾਜ ਜੀ ਦੇ ਅਸਲ ਵਿੱਚ ਚੋਜ ਨੇ, ਮਹਾਰਾਜ ਜੀ ਗੇਮਸ, ਇਟਸ ਬਿਯੋਂਡ ਆਵਰ ਥੋਟਸ ਵਾਟ ਮਹਾਰਾਜ ਜੀ ਵਾਸ ਡੂਇੰਗ. ਐਜ਼ ਦਿਸ ਸੰਗਤ ਹੈਜ਼ ਥੋਟ ਵਿਦ ਇਨ ਦੇ ਮਾਈਂਡ, ਕੈਨ ਐਨੀਵਨ ਈਵਨ ਸਟ੍ਰਿੰਗ ਦਿਸ ਬਾਓ? ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਫਿਕਸ ਦਿਸ ਅਪ. ਇੰਨੇ ਨੇ ਤਕੜੇ ਉੱਥੇ ਨੌਜਵਾਨ ਦੈਟ ਹੈਜ਼ਨਟ ਬੀਨ ਐਬਲ ਟੂ ਸਟ੍ਰਿੰਗ ਦਿਸ ਬਾਓ ਯੈਟ. ਗੁਰੂ ਗੋਬਿੰਦ ਸਿੰਘ ਜੀ ਵਾਂਸ ਐਟ ਵਾਂਸ ਇੱਕਦਮ ਮਹਾਰਾਜ ਨੇ ਉੱਤੇ ਚਿਲਾ ਚੜਾ ਦਿੱਤਾ. ਮਹਾਰਾਜ ਜੀ ਬੈਂਡ ਦਿਸ ਸਟ੍ਰੇਟ ਅਵੇ ਵਿਦ ਵਨ ਗੋ. ਇਟ ਫੈਲਟ ਐਜ਼ ਇਫ ਇਟ ਵਾਜ਼ ਐਫਲੈਸ ਫੋਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ. ਰਿਮੈਂਬਰ ਦਿਸ, ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਵਾਜ਼ ਵੈਰੀ ਟੋਲ, ਬਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਾਜ਼ਨਟ. ਗੁਰੂ ਗੋਬਿੰਦ ਸਿੰਘ ਜੀ ਵਾਜ਼ ਕੁਆਈਟ ਸ਼ੋਰਟ ਇਨ ਹਾਈਟ, ਗੁਰਸਿੱਖ ਪਿਆਰੇ, ਬਟ ਵੈਰੀ ਮਸਕਿਊਲਰ ਐਂਡ ਬਿਲਟ. When they saw Guru Gobind Singh Ji Pacha do this, they were very shocked and taken back. But Guru Sikh Pyaro, as Guru Gobind Singh Ji bent this bow, Guru Sahib Ji de tanke khol gaye. Guru Sahib Ji's, those stitches came and they ripped open Guru Sikh Pyaro. And that wound then opened again. Sikh Pyaro daud ke aaye Maharaj Ji wal and they're saying, "Oh Maharaj, let's go and get Bahadur Shah again. Let's go and get this wound stitched again quickly." And Maharaj ne ishara kar dita, kehnde nahi sikho. ਕਹਿੰਦੇ ਹੁਣ ਨਹੀਂ. ਮਹਾਰਾਜ ਜੀ ਸੇਜ਼, ਨਾਟ ਨਾਓ, ਦਿਸ ਇਜ਼, ਵੀ ਨਾਟ ਗੋਇੰਗ ਟੂ ਗੈਟ ਦਿਸ ਵੂਨ ਸਟਿਚ ਨਾਓ. ਕਹਿੰਦੇ ਬਸ ਥੋੜੇ ਸਮੇਂ ਵਾਸਤੇ, ਕਹਿੰਦੇ ਦੋ ਕੁ ਦਿਨਾਂ ਵਾਸਤੇ, ਕਹਿੰਦੇ ਪੱਟੀ ਕਰ ਦਿਓ ਬਸ. ਕਹਿੰਦੇ ਜਸਟ ਟੂ ਗੈਟ ਬਾਏ, ਜਸਟ ਡੂ ਅ ਲਿਟਲ ਬੈਂਡੇਜ ਓਵਰ ਇਟ, ਬਟ ਵੀ ਨਾਟ ਗੋਇੰਗ ਟੂ ਗੈਟ ਇਟ ਸਟਿਚਡ ਐਨੀ ਮੋਰ. ਤਾਂ ਸਿੱਖ ਗੁਰਸਿੱਖ ਪਿਆਰੋ ਬੜੇ ਹੀ ਵਿਰਾਗ ਵਿੱਚ ਆਏ ਇੱਥੇ. ਤਾਂ ਸਿੱਖਸ ਕੇਮ ਇਨ ਟੂ ਸੋ ਮਚ ਇਮੋਸ਼ਨ. ਆ ਮਹਾਰਾਜ ਜੀ ਫਿਰ ਪ੍ਰਤੱਖ ਇਸ਼ਾਰਾ ਕਰਨ ਲੱਗ ਪਏ. ਮਹਾਰਾਜ ਜੀ ਸਟਾਰਟ ਟੂ ਟੈਲ ਦ ਸੰਗਤ, ਤਾਂ ਸੰਗਤੇ ਕਿ ਸਿੱਖੋ ਕਿ ਹੁਣ ਸਮਾਂ ਆ ਗਿਆ ਕਿ ਅਸੀਂ ਹੁਣ ਸਰੀਰ ਕਰਕੇ ਹੁਣ ਆਪ ਜੀ ਨੂੰ ਵਿਛੋੜਾ ਦੇਣਾ ਦਾ. ਆਮ ਗਨ ਬੀ ਲੀਵਿੰਗ ਯੂ ਬਾਡੀ ਵਾਈਜ਼. ਗੁਰੂ ਗੋਬਿੰਦ ਸਿੰਘ ਜੀ ਸਟਾਰਟਸ ਟੂ ਸੇ ਟੂ ਦ ਸਿੱਖਸ. ਜਦੋਂ ਗੁਰਸਿੱਖ ਪਿਆਰੇ, ਜਦੋਂ ਮਾਤਾ ਸਾਹਿਬ ਕੌਰ ਨੂੰ ਪਤਾ ਲੱਗਾ, ਮਾਤਾ ਸਾਹਿਬ ਕੌਰ ਬਹੁਤ ਹੀ ਵਿਰਾਗ ਵਿੱਚ ਆਏ. ਮਾਤਾ ਸਾਹਿਬ ਕੌਰ ਇਜ਼ ਇਨ ਸੋ ਮਚ ਵਿਰਾਗ. ਮਾਤਾ ਸਾਹਿਬ ਕੌਰ ਸੇਜ਼, ਦਿਸ ਇਜ਼ ਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਸ਼ੀ ਸੇਜ਼, "I will die anyway because I'm not going to eat. So why not just let me jump onto the fire with you?" Mata Sahib Kaur goes, she says, "How long am I going to get by anyway without eating?" Guru Gobind Singh Ji Pat ne uthe kya, says, "Oh Sahib Kaur," they said, with Sharda, Maharaj ne uthe 5 shastar ditte Mata Sahib Kaur nu. They gave Mata Ji 5 shastar, 5 weapons they gave that were traveling, that were given to Mata Nanaki, Guru Gobind Singh Ji Maharaj's grandmother, from Guru Hargobind Sahib Ji Patshah. Those same 5 shastar now Guru Gobind Singh Ji gives to Mata Sahib Kaur. This is in a peedi upar rakke na, put this on a stool in the morning. When you're going to sit down to do your nitnam, when you sit down early hours in the morning to do your read Gurbani, this is look towards the shastar and this is, "You will get my darshan every morning. You will see me through the sword." And Guru Gobind Singh Ji says, "Soon as you do my darshan, then you can eat again." Mata Sahib Kaur nu itthe hounsala ditta Guru Sikh Pyareo. Guru Gobind Singh Ji Patshah ne, that same way as we've been going through all the other sessions, exactly how the Gurgaddi was passed on, when they would come forward with a coconut, they would come forward with 5 paise, and then the Guru, to the next Guru, they would bow down and do matha tek, and then do 10 var parkarma. They would go round the Guru 3 times, this exact thing. Now Guru Gobind Singh Ji makes a beautiful darbar, makes a beautiful throne for that same sroop that Guru Gobind Singh Ji Maharaj ne jadi kanthu bani uchari, jadi Baba Mani Singh honne ne likhi, unna da utte prakash karke de phuk.
Guru Granth Sahib Ji Maharaj Ji out on his beautiful throne, Guru Sikh Pyareo. And Guru Gobind Singh Ji Padshah comes forward. Othe Panj Pyare Visaje. This Panj Pyare no More Leanda. And they're standing behind Guru Granth Sahib Ji Maharaj. Guru Gobind Singh Ji Padshah does Matha take. They put a coconut forward, Guru Sikh Pyareo. The Guru Gobind Singh Ji Padshah Ji Parkarma Karan Lape. And they start to walk around Guru Granth Sahib Ji Maharaj. Sikhan ne virag kita. Sikh manan vich nahi aunde. The Sikhs are saying, oh Maharaj, how will we survive without your darshan? How are we going to cope? How are we going to get by? Bhai Nandalal Ji comes forward. Bhai Nandalal Ji says, oh Guru Gobind Singh Ji Padshah, what will happen of us? Bhai Nandalal Ji writes this themselves. You can find this in the Paratan Rehatname, the conversation that took place here. Just before I go into this conversation, a Mahapurkh said, this is something that you won't find in books. A Mahapurkh said the Sikhs would go to try and grasp hold of Guru Gobind Singh Ji Maharaj's charan, ke ek var asi Maharaj de asi charan pakad liye. Just before Maharaj Ji goes, we're not going to get to do this again. So they're going over to Guru Gobind Singh Ji Maharaj and they're trying to hold on to Guru Gobind Singh Ji Maharaj's charan as hard as they can. But Guru Sikh Pyaro Mahapurkh kende, as they go over to Guru, they can see Guru Gobind Singh Ji Padshah Ji charan, but jadon hathaan vich lende ne, nothing is coming in their hands. They're coming away and their hands are empty. They can see Guru Gobind Singh Ji's charan. Guru Gobind Singh Ji Padshah is smiling. Guru Gobind Singh Ji Padshah is saying, this says, the Guru has always been the Shabad. This body is just an illusion, Guru Gobind Singh Ji said. Bhai Nandalal Ji kehen lage, kende Padshah fe vi, kende tusi dasso si darshan kehme karunge. Guru Gobind Singh Ji kehen lage, kende suno Bhai Nandalal Ji. Teen roop hai mohe ke. Guru Gobind Singh Ji kehen lage, kende I've got three forms. Kande sunho nand chit laye. This is, listen to this very carefully, oh Bhai Nandalal. Kande teen roop hai mohe ke sunho nand chit laye. This is in the Rehatname of Bhai Nandalal Ji, records this conversation themselves. This is kere mere ten roop ne. This is my three roops are made of this. Kande nirgun, sargun, shabd gur, kohoho tohe samjhaye. Kande my first roop, kande is nirgun. Sargun second. Sargun, we're going to go through what these are. And this is Shabd Gur. And then the third roop, the third form, kende Shabd Gur. Kohoho tohe samjhaye, kende, oh Nandalal, let me explain this to you. I'll tell you a little bit about my first roop that I'm telling you about. That Nirgun Sroop. That I am, kende, mein ten roopan vich vicharda hain, Guru Gobind Singh Ji kehen lage, kende, mera jara pehla roop yana, kende, ek roop teh gunte dur. Net net jahe negam uchare. Kende jada pehla roop ya na mera, my first form, Guru Gobind Singh Ji Maharaj Ji kende, is nirgun. That nirgun roop is like this. Kende ek roop teh gun te dur. Kende that form you cannot see. That is the formless, is nirgun. Where I reside, just in that form of one, just as like there was nothing before here. Before any creation, I'm still in that same sroop. Kende ek roop teh gun te dur. They said this whole sansar, kende eh ten guna vich rachi hui ya. It's a little bit in depth this is, but we're not going to go into it too much. Kende my first form, kende eh ten guna to dur ya. Rajo tamo sato guna da vich, kende pare ya. Anything that you see, anything that is created, kende is beyond this creation. That sroop is like this, net net. This is, you think that it's this far? That form is further than you even can comprehend within your own mind. Net means na iti. And then this form is not even aithe tak na iti. Kende aithe tak na iti. Aithe tak kende na iti. Kende net na net. Kende hath vich nahi aunda. Kende this form. You can't grasp it with your hand. It's beyond these senses, beyond these eyes. Kende kat kat vyapak antar jami. Kende that form is within each and every heart, Guru Gobind Singh Ji Maharaj is saying. Kende kat, kat, vyapak, vyapak means something that is present. That form of mine, that first form of mine is present in each and every heart, Guru Gobind Singh Ji kehen lage us samay. Kende kat, kat, vyapak, antar jami, poor reheo. Kende poor reheo, poor means my form is poured into the whole of the creation, Guru Gobind Singh Ji is saying. Pure reho jo jal ghat pani.
ਕਹਿੰਦੇ ਦਟ ਫੋਮ ਇਜ਼ ਈਵਨ ਇਨ ਦ ਵਾਟਰ ਜੋ ਜਲ ਘੱਟ ਇਟਸ ਇਨ ਈਚ ਐਂਡ ਐਵਰੀ ਹਾਰਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਸੇਇੰਗ ਦਟ ਫੋਮ ਇਟ ਇਜ਼ ਦੀ ਅਨਸੀਨ ਫੋਮ ਮਾਈ ਫਸਟ ਫੋਮ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿਣ ਲੱਗੇ ਐਂਡ ਦੈਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਮਾਈ ਸੈਕੰਡ ਫੋਮ ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਣਹੋ ਆਪਣ ਅੰਗ ਮੇਰੇ ਕਰ ਮਨ ਹੋ ਭਾਈ ਨੰਦ ਲਾਲ ਜੀ ਬਚਨ ਦਿਸ ਇਜ਼ ਮਾਈ ਸੈਕੰਡ ਫੋਮ ਦ ਸਰਗੁਣ ਸਰੂਪ ਸਰਗੁਣ ਸਰੂਪ ਮੀਨਸ ਦ ਫੋਮ ਗੁਰਸਿੱਖ ਪਿਆਰੋ ਮਾਫ ਕਰਨਾ ਦ ਸ਼ਬਦ ਗੁਰ ਦ ਸਰਗੁਣ ਇਜ਼ ਵਾਟ ਵੀ ਗੋਇੰਗ ਟੂ ਲੁੱਕ ਐਟ ਦ ਥਰਡ ਬਿਕਾਜ਼ ਦਿਸ ਇਜ਼ ਡਨ ਇਨ ਦਿਸ ਵੇ ਓਰਡਰ ਸੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿੰਦੇ ਨਿਰਗੁਣ ਸਰਗੁਣ ਸ਼ਬਦ ਗੁਰ ਐਂਡ ਦ ਨਾਓ ਦੇ ਟੋਕਿੰਗ ਅਬਾਊਟ ਦ ਸ਼ਬਦ ਗੁਰ ਦਿਸ ਇਜ਼ ਮਾਈ ਸੈਕੰਡ ਫੋਮ ਇਜ਼ ਦ ਸ਼ਬਦ ਗੁਰ ਕਹਿੰਦੇ ਦੂਸਰ ਰੂਪ ਮਾਈ ਸੈਕੰਡ ਫੋਮ ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਣਹੋ ਦਿਸ ਇਜ਼ ਨੋ ਮਾਈ ਸੈਕੰਡ ਫੋਮ ਟੂ ਬੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਾਣਹੋ ਆਪਣ ਅੰਗ ਮੇਰੇ ਕਰ ਮਨ ਹੋ ਕਹਿੰਦੇ ਆਪਣ ਅੰਗ ਕਹਿੰਦੇ ਯੂ ਨੋ ਦ ਲਿਮਸ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੀਪਲ ਸੇ ਦੈਟ ਵਾਈ ਯੂ ਗਾਈਜ਼ ਡੂਇੰਗ ਪਖੰਡ ਪੀਪਲ ਸੇ ਈਵਨ ਵਿਦ ਇਨ ਦ ਸਿੱਖ ਪੰਥ ਪੀਪਲ ਸੇ ਵਾਈ ਯੂ ਖੋਲਿੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਲਿਮਸ Why don't you just say paper and pages? Because Bhai Nandalal Ji is recording Guru Gobind Singh Ji Pacha Ji's conversation and Guru Gobind Singh Ji Maharaj Ji themselves have said in Hujur Sahib kende that the angs, the limbs of Guru Granth Sahib Ji Maharaj know them to be no different to my limbs. This is touching the limbs of Guru Granth Sahib Ji Maharaj is touching the limbs of Guru Gobind Singh Ji Maharaj. There is no difference. Kende aapan ang, aapan referring to Guru Granth Sahib Ji, ਕਹਿੰਦੇ ਆਪ ਜੀ ਦੇ ਅੰਗ ਆਪਣ ਅੰਗ ਮੇਰੇ ਘਰ ਮਨ ਹੋ ਕਹਿੰਦੇ ਨੋ ਦੇਮ ਟੂ ਬੀ ਮਾਈਨ ਦੋਜ਼ ਆਰ ਮਾਈ ਲਿਮਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਸ ਸੇਇੰਗ ਦੇ ਸੈਡ ਦਿਸ ਇਜ਼ ਮਾਈ ਸੈਕੰਡ ਫੋਮ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਮਹਾਰਾਜ ਤਸੱਲੀ ਨਹੀਂ ਆਉਂਦੀ ਦਿਸ ਇਜ਼ ਵੀ ਡੋਂਟ ਫੀਲ ਈਜ਼ ਹਾਵ ਬਾਈ ਇਫ ਯੂ ਵਾਂਟ ਟੂ ਡੂ ਯੂਰ ਦਰਸ਼ਨ ਮਹਾਰਾਜ ਜੀ ਹਾਵ ਬਾਈ ਇਫ ਯੂ ਵਾਂਟ ਸੀ ਯੂ ਜੋ ਸਿੱਖ ਗੁਰ ਦਰਸ਼ਨ ਕੀ ਚਾਹੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਜੋ ਸਿੱਖ ਗੁਰ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੁਸੀਂ ਫਿਕਰ ਨਾ ਕਰੋ ਓ ਮਾਈ ਚਿਲਡਰਨ ਓ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਕਹਿੰਦੇ ਜੋ ਸਿੱਖ ਇਫ ਦੇਰ ਇਜ਼ ਐਨੀ ਸਿੱਖਾ ਦੇ ਜੋ ਸਿੱਖ ਗੁਰ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਏ ਦਿਸ ਇਜ਼ ਕਮ ਟੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਯੂ ਵਿਲ ਗੈਟ ਮਾਈ ਦਰਸ਼ਨ ਥਰੂ ਗੁਰੂ ਗ੍ਰੰਥ ਸਾਹਿਬ ਜੀ ਦਿਸ ਇਜ਼ ਹਾਓ ਵੀ ਗੈਟ ਟੂ ਸੀ ਯੂ ਓ ਮਹਾਰਾਜ ਹਾਓ ਬਾਈ ਇਫ ਯੂ ਵਾਂਟ ਟੂ ਲਿਸਨ ਟੂ ਯੂ How about if we want to listen to you, Bachan? Maharaj ji, how about, you know, how I'm speaking to you now? Bhai Nandalal ji says, how about if I want to come and speak to you like I'm speaking to you now? Guru Gobind Singh ji paacha kehne lage, kehnde, oh Bhai Nandalal, kehnde, je tusi mere naal galla karniya ne na, if you want to speak to me, jo muj bachan sunan ki chahe, granth vichar sunho chit laye, jo muj bachan, bachan, if you want to listen to my words, oh Bhai Nandalal, you ask, How will you speak to me? Jo mujh bachan sunan ki chahe, je tere man vich chaah hai na Guru Gobind Singh ji de naal galla karn vaste, if you have chaah within your mind, if you have that yearning within your mind, even now, today, if we yearn to speak to Guru Gobind Singh ji Maharaj, jo mujh bachan sunan ki chahe, granth vichar, then they said, contemplate on each word of Guru Granth Sahib ji Maharaj. Granth vichar, sunho, deep inside of yourself, contemplate and listen to what the Guru Granth Sahib ji Maharaj is saying. ਗ੍ਰੰਥ ਵਿਚਾਰ ਸੁਣੋ ਚਿੱਤ ਲਾਏ ਵਿਦ ਯੋਰ ਕੰਪਲੀਟ ਕੌਨਸ਼ੀਅਸਨੈਸ ਫੋਕਸ ਔਨ ਦ ਵਰਡ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸੈਡ ਓ ਭਾਈ ਨੰਦ ਲਾਲ ਯੂ ਵਿਲ ਬੀ ਸਪੀਕਿੰਗ ਟੂ ਮੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦੇ ਕੁਡ ਸੀ ਦ ਫੇਸਿਸ ਆਫ ਦ ਸੀਸ ਗੁਰੂ ਗੋਬਿੰਦ ਸਿੰਘ ਜੀ ਖੁਦ ਦੇ ਕੁਡ ਸੀ ਦੀ ਇਮੋਸ਼ਨ ਥੀਅਰਸ ਵਰ ਰਨਿੰਗ ਡਾਊਨ ਦ ਸੀਸ ਫੇਸਿਸ ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਲੀਵਿੰਗ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਹੌਸਲਾ ਕਰੋ ਓ ਸਿੱਖੋ ਕਹਿੰਦੇ ਮੇਰਾ ਰੂਪ ਗ੍ਰੰਥ ਜੀ ਜਾਣ ਇਸ ਮੈਂ ਭੇਦ ਨਾ ਰੰਚਕ ਮਾਨ ਕਹਿੰਦੇ ਫਿਕਰ ਨਾ ਕਰੋ ਦਿਸ ਇਜ਼ ਆਈ ਕੈਨ ਸੀ ਡਾਊਟਸ ਵਿਦ ਇਨ ਯੋਰ ਫੇਸਿਸ ਗੁਰੂ ਗੋਬਿੰਦ ਸਿੰਘ ਜੀ ਸਰ ਆਈ ਕੈਨ ਸੀ ਵਿਦ ਇਨ ਯੋਰ ਫੇਸਿਸ ਦੇਰ ਇਜ਼ ਅ ਡਾਊਟ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰਾ ਰੂਪ ਨੋ ਮਾਈ ਫੋਮ ਮੇਰਾ ਰੂਪ ਗ੍ਰੰਥ ਜੀ ਜਾਂਟ ਨੋ ਟੂ ਬੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਮੈਂ ਭੇਦ ਨਾ ਰੰਚਕ ਮਾਨ ਭੇਦ ਮੀਨਸ ਡਿਫਰੈਂਸ ਰੰਚਕ ਮੀਨਸ ਅ ਸੈਸਮੀ ਸੀਡਸ ਵਰਥ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਨਾ ਈਵਨ ਅ ਲਿਟਲ ਸੈਸਮੀ ਸੀਡਸ ਵਰਥ ਆਫ ਡਿਫਰੈਂਸ There is no difference between me and Guru Granth Sahib Ji Maharaj. Guru Gobind Singh, this is the conversation taking place just as Guru Gobind Singh Ji Patshah Maharaj is going to leave. And then Bhai Nandalal Ji said, this is Maharaj,
He says, Maharaj, you know, as we can see you right now, by Naraj, kind of tasalli hogi, Maharaj. He says, I understand if I want to speak to you, how to speak to you. He says, Maharaj, but say if I want to see this flesh. Say if I want to see this beard. Say if I want to see this kirpan of this beautiful body. Guru Gobind Singh Ji Maharaj kahan lage kende sarguna swarup. There was three forms Guru Gobind Singh Ji said. Kende teen roop hai mohe ke sunho nand chit lae nirgun sargun shabd gur sargun. Sargun means that form that we can see with these eyes. Guru Gobind Singh Ji says kende the third form of Guru Gobind Singh is kende teesar roop sikh hai mor. Can the third form of Guru Gobind Singh Ji, they said, is my Sikhs. Can if you want to see this body, can if Sikhan de darshan aake karo Guru Gobind Singh Ji Maharaj Ji kahan lage. Can the teesra roop Sikh hai mor. Can the kede Sikh, which Sikhs, Bhai Nandlal Ji says, can the Gurbani rat, rat mein ratte hoi imbued in Gurbani. Jare ratte hoye imbued, completely immersed, absorbed in the word of Guru Granth Sahib Ji Maharaj. Oi, I mean, koi bhi sikh nahi. Teesra roop, sikh hai mor, gurbani rat jeh nis por. Kinna ka bani vich rachya hove, kende nis por, kende din ta rat. O sikh bani sutta pya bhi bani de tukka padhi jave Guru Sikh Pairo. Eho je bhi sikh ne, jare sufne vich bhi gurbani padhi jande ne. Jeh nis por, rat ta din. Jere Gurbani which Pije Pane, Guru Gobind Singh Ji Kaneki Kane Una de Jake Darshan Karlo, Kandita Pratak Es Sarirda, Tanu Darshan Hoga.

So this third form of Guru Gobind Singh Ji Patsha, that Guru Gobind Singh Ji Patsha has brought forward, this third form is actually what this week is about. But soon as Guru Sikh Pyaru, we hear this word. Soon as we hear the word Khalsa Panth, soon as we hear the word Singh, we start thinking Guru Gobind Singh Ji Patsha. Soon as we hear these words Khalsa, we hear the word Singh and we start to think, straight away our mind goes to 1699, that summer of Khande Bate Da Amrit. But Guru Sikh Pyareo, this word Singh was used by Pai Gurdas Ji. Pai Gurdas Ji saying, there is a Singh that has come now upon this world, that came upon this world, Pai Gurdas Ji saying. He said this Singh was roaring so much without any fear. This is people couldn't endure this roar anymore. This is whoever would come and they had sins inside, they said their sins would start to rattle and they would start to run away. Who is Pai Gurdas Ji talking about? Pai Gurdas Ji can they sing bukke mirgavali panni jaye na teer troa. Pai Gurdas Ji can they sing bukke, sing meaning lion. Pai Gurdas Ji says a lion came upon this world and he roared so much. Can they jere chuthe san na, can they otek ni sake. Those people that had pehrawa from outside, they were looking religious from the outside, from inside they were full of sins. They said, such a lion came, sach ki bani nanak aakhe, sach sunai si sach ki bela. This guru came, and Guru Nanak Patsha says in their own words, it says, sach ki bani, this is, I speak now the word of truth. The words of truth I speak, Guru Nanak Patsha is saying, sach ki bani nanak aakhe, sach sunai si sach ki bela. This is now is the time to speak the truth, Guru Nanak Patsha is saying. Singh bukke mirgavali. Pai Gurdas Ji said this Singh came, Guru Nanak Patsha they're referring to. And he roared like a lion. Singh bukke mirgavali. Mirgavali means the deers. A flock of deers. There's a flock of deers inside of us, being the sins that are inside of us. Pai Gurdas Ji kehne jere chuthe san kehne Singh bukke mirgavali. Panni jaye, they start to run away. Panni jaye means they start to run away. ਕਹਿੰਦੇ ਪਾਪ ਉੱਥੇ ਠਹਿਰ ਨਹੀਂ ਸਕੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆ ਕੇ ਜਿੱਥੇ ਬਹਿ ਗਏ, ਜਿੱਥੇ ਗੁਰੂ ਨਾਨਕ ਪਾਤਸ਼ਾਹ ਆ ਕੇ ਜਿੱਥੇ ਬੋਲਣ ਲੱਗ ਪਏ, ਉੱਥੇ ਪਾਪ ਤਾਂ ਕੋਈ ਠਹਿਰ ਹੀ ਨਹੀਂ ਸਕਦਾ, ਉੱਥੇ ਕੋਈ ਝੂਠਾ ਠਹਿਰ ਹੀ ਨਹੀਂ ਸਕਦਾ. ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ. ਧੀਰ ਮੀਨਸ ਦੇ ਕੁਡ ਇੰਜੋ ਦ ਰੋ ਦਿਸ ਗਰਜ ਆਫ ਗੁਰੂ ਨਾਨਕ ਪਾਤਸ਼ਾਹ. ਗੁਰਸਿੱਖ ਪਿਆਰਿਓ, ਵੈਨ ਗੁਰੂ ਨਾਨਕ ਪਾਤਸ਼ਾਹ ਖੇਮ ਔਨ ਦਿਸ ਅਰਥ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ. The tund went and dispelled. Koi tund nahi rahi. Pai Gurdas Ji saying, jo kar suraj niklaya, tare shape, andher palowa. Guru, Pai Gurdas Ji saying, jadon tare bar aunde ne na raat nu, when the stars come out at night, soon as the day comes, the stars are gone. Bhav, soon as wisdom comes into somebody's life, that the darkness is gone out of their life. But Pai Gurdas Ji over here is saying something very deep. Pai Gurdas Ji kehnde Sadgur Nanak pragatya mitti dhund jag chanan hua. Kehnde jehdi dhund hai na, if we look at mist, if we look at fog, we can have mist and fog in the day as well. Udo koi hanera te nahi na. It doesn't have to be night, it doesn't have to be dark to have fog. So Pai Gurdas Ji isn't talking about those people that are in agyanta. They're talking about those people that even from the outside, Guru Sikh Pyareo, they look as if they are religious. From the outside, they look as if they're religious, but from inside, they're in the dark. Guru Nanak Patsha came and stood up against these people. If we're talking about the Khalsa Panth today, we need to understand where the wrath came from. People say that Guru Gobind Singh Ji Maharaj Ji made the wrath. Guru Sikh Pyaro, Guru Nanak Patsha is talking about wrath here. Guru Nanak Patsha is saying, this is this people that wear religious outfits from outside. But Guru Nanak Patsha kehne lage, kende tag na indri, tag na nari, palke thuk pave nit dadi. Wrath, we're talking about wrath. We're saying only Guru Gobind Singh Ji Maharaj Ji bo about wrath. Guru Nanak Patsha, right from the beginning, start talking about wrath.
Guru Nanak Pach is saying, before we was given this bana, they're waking us up, they're making sure we are prepared inside. They're saying, I don't want you to become like these people, wearing religious outfits from outside, but from inside being like this. Guru Nanak Pach ne apne pehle sikh nu tayar kita, kende tag na indri, tag na nari. What does this mean? Guru Nanak Pach is saying, you wear this sacred thread from outside. This is but, jede cheez nu tu taga paana siga, tu os cheez nu ta taga paya hi ni. Kende that thing that you were supposed to put a string upon, this is you didn't put a string on that thing. This is what's happened to you, Guru Nanak Pach is saying. Kende tag na indri, tag na nari, palke thuk pave nit daadi. Guru Nanak Pach is saying, you might look religious from the outside. Kende tag, you know taga? It's talking about Guru Nanak Pach is saying, you're wearing this taga from the outside. Today, it can. We don't only think about these Brahmins. Don't only think about the Khatris. Think about us too. We're wearing a karpan today. We've got to ask ourselves these questions. If Guru Nanak Pach is saying to the Brahmins of that time, that you are wearing this taga, but have you put a taga, have you put a rope, have you put a hold onto your indriya, to your senses? Have you put a hold, have you put a rope, and pulling back your eyes from looking at parai istri? Have you put a rope around your ears, and are you pulling them back from listening to chuhut, listening to slander, listening to gala, listening to gandiya galla? Guru Nanak Pach kehnde, eh vi na tusi vi sikho hun, ajj vi apa apne bare vi sikhiye, kite ewe ta nahi? ਕਿ ਕਿਰਪਾਨ ਤਾਂ ਪਾ ਲਈ, ਕਿਸ਼ਹਿਰਾ ਤਾਂ ਪਾ ਲਿਆ, ਪਰ ਜਿਹੜੀ ਅਸਲੀ ਚੀਜ਼ ਨੂੰ ਆਪਾਂ ਧਾਗਾ ਪਾਉਣਾ ਸੀ, ਉਸ ਚੀਜ਼ਾਂ ਨੂੰ ਆਪਾਂ ਧਾਗਾ ਹੀ ਨਹੀਂ ਪਾਇਆ. ਤਗ ਨਾ ਇੰਦਰੀ, ਗੁਰੂ ਨਾਨਕ ਪਾਤਸ਼ਾਹ ਇੱਥੇ ਰਹਿਤ ਦਸਰਾ ਰਹੇ ਨੇ ਆਪਾਂ ਨੂੰ. ਗੁਰੂ ਨਾਨਕ ਪਾਤਸ਼ਾਹ ਇਸ ਠੋਕਨ ਬਾਤ ਰਹਿਤ ਮਰਿਆਦਾ ਫੋਰ ਅਸ ਪੀਪਲ ਸੈਡ ਓਨਲੀ ਗੁਰੂ ਗੋਬਿੰਦ ਸਿੰਘ ਜੀ ਡਿਡ ਨੋ ਗੁਰਸਿੱਖ ਪੈਰੋ. ਗੁਰੂ ਨਾਨਕ ਪਾਤਸ਼ਾਹ ਇਸ ਠੋਕਨ ਬਾਤ ਰਹਿਤ ਮਰਿਆਦਾ ਹੈ ਆ ਖਾਲਸਾ ਪੰਥ. ਇਫ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੋ ਨਿਵਾਸ. If Guru Gobind Singh Ji is saying, you are my khas roop, aam roop nahi, khas roop. Na aim hi jya, kende tusi mera khas roop yaan. Khalsa mero mukh hai anga. Kende you are my chief organ. The Khalsa Panth, Guru Gobind Singh Ji is saying, is a part of me that without that part I won't be able to live. Khalsa mero mukh hai anga, mera mukh hi ang ya. My main ang, my main limb that I need to survive, Guru Gobind Singh Ji saying. Khalsa keho sad sad sangha. Amongst which khalsa does Guru Gobind Singh Ji Patsha stay with all the time? Guru Sikh Pyareo, apa e gal nu sochiye. That same khalsa that Guru Nanak Patsha is creating. People say that this panth, that Guru Gobind Singh Ji created a panth called the Khalsa Panth. Guru Nanak Patsha is talking about a panth in the Pelli Pauri of Japji Sahib. Guru Nanak Pacha spoke about Panth in the first Pauri. They're saying, do you want to be a part of this Panth? They're asking us a question, which Panth? They're saying, Kev Sachyara Huye, Kev Kude Tutte Pal. Which Panth are they talking about here? Sachyara Panth. The Panth of the truth, the Panth of purity. Can they give, asking a question here, Kev Sachyara Huye? Over here, somebody's asking Guru Nanak Pacha a question. How do we become pure? How do we become this part of this truth? It's the same panth that Guru Gobind Singh Ji is talking about that they call the Khalsa Panth. Guru Nanak Pacha is calling it the Sachyar Panth. The same thing, Pehli Pauri. And Japji Sahib, Guru Nanak Pacha is talking about becoming a part of the panth of Sachyarta, of becoming pure. Guru Sikh Pyareo, coming back. Guru Nanak Pacha, let's listen to their words. This is Tagna Indri. This is, have you put a hold onto your senses running wild? Tagna Indri, Tagna Nari. Nari meaning woman. They're saying, oh Pandit, you look religious from the outside, but what are you doing walking into a woman's house? She's not your wife. What are you doing? Where are you going? Tagna indri, tagna nari, palke thuk pave nit dadi. This says you walk out of a house in the morning, palke swernu. When you walk out of a house in the morning, what happens? People spit at you. Not literally spit at you, but people are talking about you and saying, look what he's doing. And these people are supposed to be religious. Palke thuk pave nit dadi, dadi upar thuk pende ne.
ਕਹਿੰਦੇ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਹਿਵਾ ਤਗ ਨਾ ਅੱਖੀ ਵੇ ਤੱਗਾ ਆਪੇ ਵੱਤੇ। ਗੁਰੂ ਨਾਨਕ ਪਾਤਸ਼ਾਹ ਜੀ ਸੇਇੰਗ ਕਹਿੰਦੇ ਹੈਵ ਯੂ ਪੁੱਟ ਅ ਰੋਪ ਅਪਾਨ ਯੋਰ ਫੀਟ ਗੋਇੰਗ ਟੁਵਰਡਸ ਦ ਹਾਊਸ ਆਫ ਅ ਪ੍ਰੋਸਟੀਟਿਊਟ? ਹੈਵ ਯੂ ਪੁੱਟ ਅ ਰੋਪ ਅਪਾਨ ਯੋਰ ਫੀਟ ਵਾਕਿੰਗ ਇਨ ਟੂ ਅ ਨਾਈਟ ਕਲੱਬ? Have you put a rope upon your feet going amongst that society that is going to drag you down? Tagna pairi tagna hathi, kende apne hathan nu tu dhaga laya. Gursikh pair, if we're talking about the guru being, if we're talking about the khalsa being a form of the guru, which khalsa is Guru Gobind Singh ji talking about? If Guru Gobind Singh ji paas is saying teesra roop sikh hai more that you are my third form, which sikh is Guru Gobind Singh Ji talking about? That same Sikh that Guru Nanak Patshah tiyar kar rahe ne. Kende tu dhaga paya apne pairan nu, tu dhaga paya apne hathan nu chori karan tu. Where are your hands going? What are your hands touching? Are your hands going upon a pari istri? Oh istri, are your hands going towards a pari mard? Maskeen ji used to say, Gyani San Singh Maskeen used to say, kende we talk about anger, we talk about greed. This is jede cheez ne apnu sab to zyada tang kita, kende ohde bar koi gall hi nahi karda. Kende jede cheez apnu sab to zyada sataundi aa, that thing that has caught nearly everybody, which is calm, kende ohde bare sare kende chup, kende boliyo na, kende ehde bare na gall kariyo. The one that jede cheez sab to zyada sataundi bande nu, kende ehde bare boliyo na. Guru Nanak Patshah is talking about rehat here. They're saying, oh Sikha, before you put on these robes, if you are putting on these robes, if you're going to put on these kakar, kende kite eho jya jeevan na tera hove, tere wal koi thukke na palke thuk pave nit daadi, kende tere daadi wal koi kite daag na aave. So khair Guru Sikh pyaro, Guru Nanak Patshah kehne lage, kende tag na jahwa, kende tu taga paya apni jeev nu. Have you retained your jeev back? Jeri rasna upar amrit betha, ਉਸ ਰਸਨਾ ਦੇ ਨਾਲ ਹੀ ਗਾਲਾਂ? ਗੁਰਸਿੱਖ ਪਿਆਰਿਓ, ਇਹ ਕਿੱਥੇ? ਡਸ ਦਿਸ ਮੇਕ ਸੈਂਸ? ਉਸ ਰਸਨਾ ਦੇ ਨਾਲ, ਦੈਟ ਸੇਮ ਰਸਨਾ ਦਾ ਤਾਂ ਮਿੱਠਾ ਅੰਮ੍ਰਿਤ ਹੈਜ਼ ਟੱਚਡ ਵੇ ਬੋਲਿੰਗ ਕੌੜਾ ਟੂ ਸਮਵਨ। ਭਗਤ ਫਰੀਦ ਜੀ ਸਿੰਘ, ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ, ਕਹਿੰਦੇ ਇੱਕ ਵੀ ਫਿੱਕਾ ਬੋਲ ਨਾ ਬੋਲਿਓ ਕਿਸੇ ਨੂੰ। ਭਗਤ ਫਰੀਦ ਜੀ ਕਹਿਣ ਲੱਗੇ, ਜੇ ਇਸ ਰਸਨਾ ਉੱਪਰ ਅੰਮ੍ਰਿਤ ਦੇ ਛਿੱਟੇ, ਦੈਟ ਅੰਮ੍ਰਿਤ ਵੀ ਟੇਸਟਡ ਵਿਦ ਦਿਸ ਟੰਗ, ਕਹਿੰਦੇ ਇਹਦੇ ਨਾਲ ਨਾ ਕੌੜਾ ਬੋਲ ਕੇ ਵੇਖੀ। ਤਗ ਨਾ ਜਹਿਵਾ ਤਗ ਨਾ ਅੱਖੀ ਵੇ ਤੱਗਾ, ਕਹਿੰਦੇ ਤੂੰ ਤਾਂ ਵੇ ਤੱਗਾ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਹਰੋਂ ਤੂੰ ਧਾਗਾ ਪਾ ਲਿਆ, ਕਹਿੰਦੇ ਅੰਦਰ ਤੋਂ ਤੂੰ ਧਾਗਾ ਹੀ ਨਹੀਂ ਪਾਇਆ। ਕਹਿੰਦੇ ਜਿੱਥੇ ਤੂੰ ਧਾਗਾ ਪਾਉਣਾ ਸੀ ਉੱਥੇ ਤੂੰ ਪਾਇਆ ਹੀ ਨਹੀਂ। ਵੇ ਧਾਗਾ ਆਪੇ ਵੱਤੇ, kende you wandering around lost yourself, the people that are supposed to be teaching the world. So Guru Nanak Patshah ne pehla taiyari kiti purn taur te. And today people talk about the concept of jhoot. Guru Nanak Patshah spoke about jhoot as well, impurity. Guru Nanak Patshah Asa Diwar de bani andar, even that was from Asa Diwar as well. We're going to look at another slok from Asa Diwar. People are talking about aaj kal kide maraj itthe hath lag gaya, ਕਹਿੰਦੇ ਬੰਦਾ ਇੱਥੇ ਚੋਲਾ ਕਿਤੇ ਇੱਥੇ ਲੱਗ ਗਿਆ, ਬੰਦਾ ਕਹਿੰਦਾ ਮੈਂ ਜੂਠਾ ਹੋ ਗਿਆ। ਆਮਨਾ ਅਗੇਂਸਟ ਦੀਸ ਥਿੰਗ, ਮੈਂ ਨਹੀਂ ਕਹਿੰਦਾ ਕਿ ਇਹ ਕੁਛ ਨਹੀਂ ਹੈਗਾ, ਆਮਨਾ ਅਗੇਂਸਟ ਦੀਸ ਥਿੰਗਸ, ਆਮ ਸੇਇੰਗ ਪਰ ਕਿੱਥੇ ਆਪਣਾ ਮਨ ਚਲ ਗਿਆ, ਵੇ ਫੋਕਸਿੰਗ ਮੋਰ ਔਨ ਦੀਸ ਥਿੰਗਸ, ਪਰ ਜਿਹੜੇ ਅਸਲ ਵਿੱਚ ਜਿਹੜੀ ਜੂਠ ਵਾਲਾ ਆਪਾਂ ਧਿਆਨ ਦੇਣਾ ਸੀਗਾ ਉੱਤੋਂ ਆਪਾਂ ਕਈ ਵਾਰੀ ਅੱਖਾਂ ਹੀ ਮੀਟ ਜਾਂਦੇ ਨੇ। ਦੈਟ ਜੂਠ ਦੈਟ ਵੀ ਵਾਸ ਸਪੋਜ਼ਡ ਟੂ ਫੋਕਸ ਔਨ, ਗੁਰੂ ਨਾਨਕ ਪਾਤਸ਼ਾਹ ਸਪੋਕ ਅਬਾਊਟ ਜੂਠ ਐਜ਼ ਵੈਲ। ਕਹਿੰਦੇ ਮਨ ਕਾ ਸੂਤਕ ਲੋਭ ਹੈ, ਕਹਿੰਦੇ ਦ ਇੰਪਿਉਰਿਟੀ ਆਫ ਦ ਮਾਇੰਡ is when we start dwelling into greed. That will kill us, Guru Nanak Patshah Ji. Kende man ka sutak lobh hai, jehwa sutak kood. Kende when you speak rubbish with this tongue, when you speak lies with this tongue, kende that is what is making this tongue impure. Because Guru, why am I talking about this? I'm not having a go at anybody. The reason is, because today somebody might very with a lot of pride and say, I am the form of Guru Gobind Singh Ji. Because Guru Gobind Singh Ji said, ਖਾਲਸਾ ਮੇਰਾ ਰੂਪ ਹੈ, ਖਾਲਸਾ ਮੈਂ ਉਹ ਕਰੋ ਨਿਵਾਸ। ਤਾਂ ਗੁਰੂ ਗੋਬਿੰਦ ਸਿੰਘ ਜੀ ਸੇ ਮੇਰੇ ਬਾਰੇ ਕਿਹਾ, ਹਾਂ ਮੈਂ ਅੰਮ੍ਰਿਤ ਛਕਿਆ, ਮੇਰੇ ਬਾਰੇ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਲਿਵਸ ਇਨ ਮੀ। ਪਰ ਪਹਿਲਾਂ ਰਹਿਤ ਤਾਂ ਸੁਣ ਲਓ ਗੁਰਸਿੱਖ ਪਿਆਰ ਗੁਰੂ ਨਾਨਕ ਪਾਤਸ਼ਾਹ ਕੋਲੋਂ। ਕਹਿੰਦੇ ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਕਹਿੰਦੇ ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰ ਧਨ ਰੂਪ।
ਕਹਿੰਦੇ ਯੂ ਮੇਕਿੰਗ ਯੋਰ ਆਈਜ਼ ਇੰਪਿਓਰ ਗੁਰੂ ਨਾਨਕ ਪਾਤਸ਼ਾਹ ਸਿੰਘ ਇਫ ਯੂ ਲੁੱਕ ਇਨ ਅਪਰਾਈ ਇਸਤਰੀ ਇਫ ਯੂ ਲੁੱਕ ਇਨ ਟੁਵਰਡਸ ਦ ਵਿਊ ਆਫ ਅਨਦਰ ਵੁਮਨ ਕਹ ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰ ਧਨ ਰੂਪ ਇਫ ਯੂ ਲੁੱਕ ਇਨ ਐਟ ਦੋਜ਼ ਪੋਜੈਸ਼ਨਸ ਦੋਜ਼ ਥਿੰਗਸ ਦੈਟ ਆਰ ਯੋਰਸ ਐਂਡ ਯੋਰ ਆਈਜ਼ ਗੋਇੰਗ ਟੁਵਰਡਸ ਦੈਮ ਟੂ ਸਟੀਲ ਦੈਮ ਕਹਿੰਦੇ ਯੂ ਮੇਕਿੰਗ ਯੋਰ ਆਈਜ਼ ਇੰਪਿਓਰ ਕਹਿੰਦੇ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਕਹਿੰਦੇ ਯੂ ਮੇਕਿੰਗ ਯੋਰ ਈਅਰਸ impure by listening to chugli and listening to gossip. And then Guru Nanak Patshah kehnde Nanak hansa aadmi badde jampur jahe. Nanak hansa, hansa means swan. This is from outside you look like a swan. Bahar pek antar mal maya shapch nahe kash kare shpaya. Kehnde ek din nikluga jarur. Jo paave paande vich vast sa nikle. Whatever you put into the vessel of this body, you can't hide it forever. It will come out one side. Je, if within this body, je paya hi guru wa. If all you've done is sat there and japped the guru guru. If all you've done is shared the guru's stories. If all you've done is spoke about satya. That no matter, whenever somebody catches you, even if somebody catches you off guard, what will come out of your mouth is Vaheguru. Because that's all you put in. ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾ ਨਿਕਲੈ ਪਰ ਗੁਰਸਿੱਖ ਪਿਆਰ ਜੇ ਬਾਹਰੋਂ ਭੇਖ ਆ ਬਾਹਰ ਭੇਖ ਅੰਤਰ ਮਲ ਮਾਇਆ ਪਰ ਜੇ ਬਾਹਰ ਦੀਸ ਰੋਬਸ ਪਰ ਅੰਦਰ ਮਾਲਿਆ ਦਿਸ ਡ ਇਨਸਾਈਡ ਇੱਕ ਦਿਨ ਸ਼ਬਦ ਨਾਹੇ ਯੂ ਕਾਂਟ ਹਾਈਡ ਇਟ ਗੁਰੂ ਅਰਜਨ ਦੇਵ ਜੀ ਬਾਣੀ ਸ਼ਬਦ ਨਾਹੇ ਡੋਂਟ ਮੈਟਰ ਵਾਟ ਯੂ ਡੂ ਟੂ ਹਾਈਡ ਇਟ ਬਿਕਾਜ਼ ਵਾਟਐਵਰ ਇਜ਼ ਇਨਸਾਈਡ ਇੱਕ ਦਿਨ ਨਿਕਲੂਗਾ ਜ਼ਰੂਰ. There's many sakhis that can go with this, but today is the last day. And I can't say that will continue next week. Guru Nanak Patshah ne apno rehat dasi. And then, who has made this Khalsa Panth? Guru Angad Dev Ji Patshah. This is Sikho. This is don't be lazy. Kende kithe ted na kad baithi ho. Kende chalo tiyar ho wo. Je kende if my wife is making you eat things like kheer, langar daulat vandiye. Ras amrit kheer ke ali. This is if my wife is preparing for you kheer made out of ke. Kende then kende main, I will make for you a mal akhara. Then I'll have to get you guys to do some wrestling. Guru Angad Dev Ji is getting the Khalsa Panth ready. There's a Gurdwara Sahib as well. You can go to Kudur Sahib. Mal akhara Gurdwara Sahib. So Guru Angad Dev Ji Pacha gets the Sikhs to start doing wrestling. ਜਿਹੜੇ ਗੁਰੂ ਦੇ ਲੜ ਲਾਉਣਾ ਸੀਗਾ ਉਸ ਗੁਰਮੁਖੀ ਅੱਖਰਾਂ ਨੂੰ ਸਿਖਾਉਣ ਲੱਗ ਪਏ ਗੁਰੂ ਅੰਗਦ ਦੇਵ ਜੀ ਵੀ ਗੋਨ ਥਰੂ ਦਿਸ ਬਿਫੋਰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਡਿਡਨਟ ਟਰੈਵਲ ਦੇ ਡਿਡਨਟ ਟਰੈਵਲ ਐਟ ਆਲ ਦੇ ਸਟੇਡ ਐਟ ਖਡੂਰ ਸਾਹਿਬ ਥਰੂ ਆਊਟ ਦੇ ਗੁਰੂਸ਼ਿਪ ਵਾਈ ਕਿ ਜਿਹੜੇ ਗੁਰੂ ਦੇ ਲੜ ਲਾਉਣਾ ਸੀਗਾ ਉਹ ਗੁਰਮੁਖੀ ਅੱਖਰ ਸਿਖਾਲਣੇ ਸੀਗੇ ਸੋ ਉਹਨਾਂ ਨੇ ਗੁਰਮੁਖੀ ਸਿਖਾਲੀ ਦੀਸ ਟੂ ਥਿੰਗਸ ਖਾਲਸਾ ਪੰਥ ਇਜ਼ ਗੈਟਿੰਗ ਰੈਡੀ ਗੁਰੂ ਅਮਰਦਾਸ ਜੀ ਪਾਤਸ਼ਾਹ ਗੁਰੂ ਅਮਰਦਾਸ ਜੀ ਪਾਤਸ਼ਾਹ ਆਏ ਨੇ Because now Guru Amar Das Ji Patshah knows that a time is going to come ke khalsa soye shastar ko tare khalsa soye dusht ko mare Bhai Nandlal Ji Rehtnamiyan de vich kende khalsa oh jai a khalsa is that person who khalsa soye shastar ko tare jera shastar nu dharan karda ya and they knew that a shastar istri de vi paya jana ya they knew that even this shastar is going to be put upon a woman as well. So what does Guru Amar Das Ji Patshah do? They rise the status of a woman. Those women that were becoming sati, those women that were going and jumping in the fire when their husbands died, Guru Amar Das Ji Patshah wrote about this bani and says, you are not to do this. Those women, Guru Sikh Pyareo, jadiya chond kardiyan hundiya san, those used to cover their face. When one woman came in front of Guru Amar Das Ji Patshah, ਤੇ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਕਹਿੰਦੇ ਕਿਉਂ ਧੀਏ ਕਹਿੰਦੇ ਆਪਣੇ ਪਿਤਾ ਦੇ ਅੱਗੇ ਕਹਿੰਦੇ ਤੂੰ ਆਪਣਾ ਮੂੰਹ ਢੱਕ ਲਿਆ ਤਾਂ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਚੱਕ ਇਹਨੂੰ ਦਿਸ ਇਜ਼ ਯੂ ਨਾਟ ਟੂ ਪੁੱਟ ਅ ਵੈਲ ਇਨ ਫਰੰਟ ਆਫ ਯੂਰ ਫੇਸ ਟੂ ਸੈਟ ਟੂ ਦ ਵਿਮੈਨ ਗੁਰੂ ਅਮਰਦਾਸ ਜੀ ਪਾਤਸ਼ਾਹ ਰੇਜ਼ ਦ ਵਿਮੈਨ ਗੁਰੂ ਅਮਰਦਾਸ ਜੀ ਪਾਤਸ਼ਾਹ ਗੁਰਸਿੱਖ ਪਿਆਰਿਓ ਦੇ ਮੇਡ ਬੀਬੀਆਂ ਇਨਟੂ ਪ੍ਰਚਾਰਕ ਉਹਨਾਂ ਨੇ ਮੰਜੀਆਂ ਬਣਾਈਆਂ ਐਂਡ ਦੇ ਈਵਨ ਸੈਟ ਅਪ ਬੀਬੀਆਂ ਟੂ ਡੂ ਗੋ ਐਂਡ ਡੂ ਪ੍ਰਚਾਰ A third of the whole group of them were women. Guru Amar Das Ji Patshah, because they knew a time is going to come. Khalsa soye, shastar ko tare, because even these bibiyan are going to be called Khalsa. Inna bhi shastar pehnna, let me get them out of these things first.
ਈਵਨ ਗੁਰੂ ਅਮਰਦਾਸ ਜੀ ਪਾਤਸ਼ਾਹ ਸਪੋਕ ਅਬਾਊਟ ਜਿਉ ਮੈਲੇ ਬਾਹਰੋਂ ਨਿਰਮਲ। ਦਿਸ ਇਜ਼ ਕਿਤੇ ਇਹੋ ਜਿਹਾ ਸਿੱਖ ਨਾ ਹੋਵੇ ਕਿ ਜਿਹੋ ਮੈਲੇ, ਜਿਹੋ ਮੀਨਸ ਫਰੋਮ ਇਨਸਾਈਡ, ਕਿ ਜਿਹੋ ਮੈਲੇ ਬਾਹਰੋਂ ਨਿਰਮਲ, ਯੂ ਲੁੱਕ ਨਾਈਸ ਐਂਡ ਪਿਓਰ ਫਰੋਮ ਆਊਟਸਾਈਡ। ਚਿੱਟੇ ਜਿਨ ਕੇ ਕੱਪੜੇ ਮੈਲਾ ਚਿੱਤ ਕਠੋਰ ਜੀਓ, ਕਿ ਬਾਹਰੋਂ ਤਾਂ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਨੇ ਪਰ ਅੰਦਰੋਂ ਮੈਲ ਨਾਲ ਭਰਿਆ ਹੋਇਆ। ਗੁਰੂ ਅਮਰਦਾਸ ਜੀ ਪਾਤਸ਼ਾਹ ਸਾਹਿਬ ਕਹਿੰਦੇ ਜਿਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਹਾ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਦਿਸ ਇਜ਼ ਯੂ ਹੈਵ ਲੋਸਟ ਦਿਸ ਲਾਈਫ ਇਨ ਇਨ ਅ ਗੈਂਬਲ। ਗੁਰੂ ਅਮਰਦਾਸ ਜੀ ਪਾਤਸ਼ਾਹ ਸਾਹਿਬ ਦਾ ਇਫ ਯੂ ਲੁੱਕ ਰਿਲੀਜੀਅਸ ਫਰੋਮ ਆਊਟਸਾਈਡ ਬਟ ਫਰੋਮ ਇਨਸਾਈਡ ਐਮਟੀ, ਇਨਸਾਈਡ ਫੁੱਲ ਆਫ ਸਿੰਸ, ਕਹਿੰਦੇ ਯੂ ਹੈਵ ਲੋਸਟ ਦਿਸ ਲਾਈਫ। ਖੈਰ ਗੁਰੂ ਰਾਮਦਾਸ ਜੀ ਪਾਤਸ਼ਾਹ ਕਮਸ, ਦਿਸ ਖਾਲਸਾ ਪੰਥ ਇਜ਼ ਬੀਂਗ ਫੋਰਮਡ। ਗੁਰੂ ਰਾਮਦਾਸ ਜੀ ਪਾਤਸ਼ਾਹ ਆਏ ਨੇ ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਆਓ ਗੁਰੂ ਸਾਹਿਬ ਜੀ, ਕਹਿੰਦੇ ਗੁਰੂ ਸਾਹਿਬ ਜੀ ਗਿਵ ਅਸ ਅ ਰੂਟੀਨ ਦੈਟ ਵੀ ਕੈਨ ਫੋਲੋ, ਵੀ ਨੀਡ ਅ ਟਾਈਮ ਟੇਬਲ ਟੂ ਮੇਕ ਅਸੈਲਵਸ ਡਿਸਿਪਲਿਨਡ। ਐਂਡ ਗੁਰੂ ਰਾਮਦਾਸ ਜੀ ਪਾਤਸ਼ਾਹ, ਹੂ ਇਜ਼ ਮੇਡ ਦ ਰੈਥ ਆਲ ਦਾ ਦਸਵੇਂ ਜਾਮੇ, ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖਿਓ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ, ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਧਿਆਵੇ। ਗੁਰਸਿੱਖ ਪਿਆਰੇ, ਗੁਰੂ ਰਾਮਦਾਸ ਜੀ ਪਾਤਸ਼ਾਹ ਉਹਨਾਂ ਨੇ ਵੀ ਰਹਿਤ ਦਿੱਤੀ ਆਪਾਂ ਨੂੰ, ਕਹਿੰਦੇ ਇਫ ਯੂ ਵਾਂਟ ਟੂ ਖੋਲ ਯੋਰ ਸੈਲਫ ਅ ਸਿੱਖ, ਬੰਦੇ ਤਾਂ ਕਹਿੰਦੇ ਨਾ ਅੱਜ ਤਾਂ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਮੈਂ ਵੀ ਸਿੱਖ ਹਾਂ, ਭਾਵਾਂ 12 ਵਜੇ ਦੁਪਹਿਰ ਨੂੰ ਉੱਠ ਕੇ ਬੈੱਡ ਚੋਂ ਉੱਠ ਕੇ ਬਰਾਸ਼ ਬਣਾ ਕੀਤਾ ਤਾਂ ਸਿੱਧਾ ਟੋਸਟ ਮੂੰਹ ਚ ਪਾ ਕੇ ਤਾਂ ਗਾਲਾਂ ਕੱਢਣ ਲੱਗ ਪਵੇ ਤਾਂ ਨਿਊਜ਼ ਦੇਖਣ ਲੱਗ ਪਏ, ਪੇਪਰ ਫੜ ਲਵੇ, ਕਹਿੰਦੇ ਉਹ ਵੀ ਕਹਿੰਦਾ ਮੈਂ ਸਿੱਖ ਹਾਂ, ਕਹਿੰਦੇ ਡੋਂਟ ਟੇਕ ਦੈਟ ਰਾਏ ਅਵੇ ਫਰੋਮ ਮੀ ਫੋਰ ਕਾਲਿੰਗ ਮਾਇਸੈਲਫ ਅ ਸਿੱਖ, ਮੈਂ ਵੀ ਸਿੱਖ ਹਾਂ। ਗੁਰਸਿੱਖ ਪਿਆਰ, ਗੁਰੂ ਰਾਮਦਾਸ ਜੀ ਨੂੰ ਤਾਂ ਪੁੱਛੋ ਪਹਿਲਾਂ, ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਆਖਾ, ਈਵਨ ਇਫ ਯੂ ਵਾਂਟ ਟੂ ਸੇ, ਯੂ ਨੋ ਮੈਨੀ ਪੀਪਲ ਆਸਕ ਪੀਪਲ ਵਾਟ ਰਿਲੀਜਨ ਡੂ ਯੂ ਬਿਲੋਂਗ ਟੂ, ਸਟ੍ਰੇਟ ਅਵੇ ਵਿਲ ਨੈਵਰ ਸੇ that I'm not really actually practicing properly at the moment, so I haven't really got a right to call myself a Sikh yet. Kese di himmat nahi pendi, nahi ma Sikh hain. Par Guru Ram Das ji Paatsha Singh, Gur Sat Gur Ka Jo Sikh Akhaye, so palke uth har naam te aave, kende palke uth ke amrit vele uth ke sikha, kende tu naam jap. It's not going to be easy this end.

said something very funny that I experienced going back about Das Kasal di Gal Agur Sikh Piharu. It was about 10 years ago from Baiji who gave myself Santhya and a few other things sitting here. ਅਸੀਂ ਗੁਰਬਾਣੀ ਦਾ ਪਾਠ ਸਿੱਖਦੇ ਸੀਗੇ ਬਾਈ ਜੀ ਹੁਣਾਂ ਕੋਲੋਂ ਤੇ ਇੱਕ ਬੀਬੀ ਆ ਗਈ ਇਟਸ ਕਾਲਡ ਐਨ ਓਲਡ ਲੇਡੀ ਸ਼ੀ ਇਜ਼ ਅਬਾਊਟ 60 ਇਅਰਸ ਓਲਡ ਉਹ ਆ ਕੇ ਬਾਈ ਜੀ ਹੁਣਾਂ ਕੋਲ ਬਹਿ ਗਈ ਐਂਡ ਉਹ ਕਹਿਣ ਲੱਗੀ ਬਾਈ ਜੀ ਤੋਂ ਕਹਿੰਦੀ ਮੈਂ ਬਾਈ ਜੀ ਕਹਿੰਦੀ ਜਦੋਂ ਮੈਂ ਇਸ਼ਨਾਨ ਕਰਦੀ ਮੈਂ ਆਹ ਸ਼ਬਦ ਪੜ੍ਹਦੀ ਹਾਂ ਐਂਡ ਆਈ ਵਾਜ਼ ਸਿਟਿੰਗ ਦੇ ਸਰਪ੍ਰਾਈਜ਼ਡ ਉਹ ਬੀਬੀ ਅਨਪੜ੍ਹ ਬੀਬੀ ਸ਼ੀ ਉਹਨੇ ਤਕਰੀਬਨ 10-15 ਸ਼ਬਦ ਨਾ ਮੂੰਹ ਜਵਾਨੀ ਸੁਣਾ ਦਿੱਤੇ ਬਾਈ ਜੀ ਨੂੰ So she's gone through about 15 shabds and she's got, Baiji, I know this shabd, and she said the whole shabd out. She went through about 10. Then main dekhda reha, main ki inni bani kaanthi hai mai nu. She goes, Baiji, theek hai? She goes, eh main shnan kar di. Baiji goes, achha. Kande mool mantar kar liya kar. Oh, pichari re, adha ghanta lag gaya shabd sunaundi nu, kande mool mantar kar liya kar. Khair Gur Sikh pyaro, eh jere mantar ditte ne na apan nu, yaad rakhiyo, we can tell people, apne jere mantar hai na, They aren't a secret. We can tell people about our mantra, but yaad rakhiyo, apan de nahi sakde kisi nu mantra. Apan das sakde hain, par apan de nahi sakde. We can tell people about our mantras, about Waheguru Guru Mantra hai, jap home koi, and our mool mantra which is Ek Onkar Satnam Karta Purkh. These mantras, we can tell people about these mantras, but we haven't got the power to give this mantra to anyone. Only the Panj Pyare has. Only when we go and take Khande Bhatti the Amrit, only the Panj Pyare have the power to give these mantra to anyone. Pritham Rahat Ye Jaan, Khande Ki Paur Chake. The first Rahat Guru Gobind Singh Ji said, is to take Amrit. That's just to get into the school of Guru Nanak. To get into the school. If a child just comes and sits in a school and says, that I belong to this school, and they'll say, you're not even on the register. First we need to get onto the register. So, Khair Gur Sikh Pyaro, I'm not going to go into that. Guru Ram Das Ji Paatshah ne rehat ditti sikhan nu. Sveer nu uth ke kende naam japo. Naam jap ke kende jadon din chadhuga kende gurbani padho, then read gurbani. After you've read gurbani, this is fair naam japo. Phir chade divas gurbani gaave, and then they've come back to jo saas gras te aaye mera har har. Kende whoever goes through this routine, kende you started off as only a Sikh. Gur Satgur ka jo Sikh akhaye. ਕਹਿੰਦੇ ਜਿਹੜਾ ਵੀ ਇੱਥੇ ਆਪਣੇ ਆਪ ਨੂੰ ਸਿੱਖ ਕਹਿੰਦਾ ਪਰ ਕਹਿੰਦੇ ਫੇਰ ਕਹਿੰਦੇ ਬਟ ਇਫ ਯੂ ਕੈਰੀ ਔਨ ਐਂਡ ਲਿਵਿੰਗ ਦਿਸ ਵੇ ਵਿਦ ਈਚ ਬ੍ਰੈਥ ਵਿਦ ਈਚ ਮੋਰਟਲ ਫੂਡ ਦੈਟ ਯੂ ਰਿਮੈਂਬਰ ਵਾਹਿਗੁਰੂ ਜੀ ਜੋ ਸਾਸ ਗਰਾਸ ਤੇ ਆਏ ਮੇਰਾ ਕਹਿੰਦੇ ਦੈਨ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਹਿੰਦੇ ਸਿੱਖੋ ਹੂਐਵਰ ਡਸ ਦਿਸ ਕਹਿੰਦੇ ਜਿਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਕਹਿੰਦੇ ਫਿਰ ਗੁਰੂ ਰਾਮਦਾਸ ਜੀ ਇਸ ਸਿੱਖ ਦੀ ਕਹਿੰਦੇ ਧੂੜ ਮੰਗਦੇ ਨੇ ਕਹਿੰਦੇ ਨਾਓ ਯੂ ਆਰ ਨੋ ਲੋਂਗਰ ਜਸਟ ਅ ਸਿੱਖ And then now you have become a Gur Sikh. Now the Guru is sitting inside of you. Jana Nanak Mange Tur Tis Gur Sikh Ki. Jo Aap Jape Avrahe Naam Japave. We say this Pankti so fast that Aap Jape. Par Guru Ram Das Ji Takaan Leke Kende Par Tu Aithe Tak Pahunch Ja Pahla. Tere Saahan De Vech Vahe Guru Vas Jave Tan Fe Dusre Tu Bhi Japai. Then this is I go and yearn for your dust. Guru Ram Das Ji said. ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਗੁਰਗੱਦੀ ਤੇ ਆਏ ਨੇ ਦੇ ਠੋਕਨ ਬਾਤ ਰਹਿਤ ਕਹਿਣ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਇਨ ਸੁਖਮਨੀ ਸਾਹਿਬ ਦੀ ਬਾਣੀ ਪੀਪਲ ਆਰ ਠੋਕਨ ਬਾਤ ਰਹਿਤ ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਗਏ ਰਹਿਤ ਦਿਸ ਇਜ਼ ਅਸੀਂ ਨਹੀਂ ਚਾਹੁੰਦੇ ਕਹਿੰਦੇ ਰਹਿਤ ਵਿੱਚ ਆਈ ਡੋਂਟ ਵਾਂਟ ਟੂ ਬੀ ਆਈ ਡੋਂਟ ਵਾਂਟ ਟੂ ਟ੍ਰੈਪ ਮਾਈਸੈਲਫ ਇਨ ਦਿਸ ਰਹਿਤ ਆਮ ਹੈਪੀ ਬੀਇੰਗ ਅ ਸਿੱਖ ਆਫ ਗੁਰੂ ਨਾਨਕ ਦਿਸ ਪੀਪਲ ਆਰ ਦੇ ਨਾਓ ਦਿਸ ਇਜ਼ ਆਮ ਹੈਪੀ ਆਫ ਬੀਇੰਗ ਅ ਸਿੱਖ ਆਫ ਗੁਰੂ ਅਰਜਨ ਪਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਿਸ ਇਜ਼ ਮਿਥਿਆ They're saying, Mithya nahi rasna pars. Mithya nahi rasna pars. They are talking about those people. Which people are true, Guru Arjan Dev Ji is saying? Those people are true, Guru Arjan Dev Ji is saying, that don't speak lies with this tongue. Mithya nahi rasna pars. Man mein hai preet niranjan dars. Par tera roop na pekhe netar. Sadgi tahal sant sang het. ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਗੁਰੂ ਅਰਜਨ ਦੇਵ ਜੀ ਸਿੰਘ

don't tell lies with this tongue. Guru Arjan Dev Ji saying, who don't listen to slander with these ears? Guru Arjan Dev Ji Patshah is saying that who don't look upon the beauty of another with these eyes? They're saying, Indri Jit, those that have won over their senses, Panch Dok Te Rahat, those that aren't disturbed by the Panch Chor. They're saying, Nanak Kot Made Ko Aisa Apars, this is amongst millions. There is only a few that is untouched by these things. That is a Khalsa. That is a Khalsa. Guru Arjan Dev Ji Patshah Maharaj is given the wrath, Guru Sikh Pyaru. Guru Har Gobind Sahib Ji Patshah came. They formed an army when the time came, they are getting the Khalsa Panth ready. Do talwara baddiyan, ek meeri di, ek peeri di, ek azmat di, ek raj di, ek rakhi kare, waziri di. They wore the two kirpana, they're getting the Khalsa Panth ready. But never did they let go of their compassion. When the time came, they even made a mosque for the Muslims. Guru Ki Masjid, which is called, in a place called Har Gobindpur, Guru Sikh Pyaru. They didn't let go of compassion, even though they wore the kirpana. Guru Har Krishna Patshah Ji came, Guru Sikh Pyaru. Guru Har Krishna Patshah Ne Dasya Sansar No, that the Khalsa has no age. The Khalsa can be of any age. Even at the age of 5, Guru Sahib Ji sat at the Gurgaddi, the Khalsa has no age. Guru Tegh Bahadur Ji Maharaj Ji told the world, This is, don't fear anybody. And don't make anybody afraid as well. Don't put fear in anybody and don't fear anybody as well. They're showing us, teaching us to be fearless. If Guru Gobind Singh Ji Patshah in 1699 are going to ask for a cease, but first in 1675, Guru Tegh Bahadur Ji Maharaj Ji becomes the example for the Sikhs and says, Jado sama ona, jado tusi sir dena hai na, I'll become the example for you, all my Sikhs. I'll show you how it's done. Guru Tegh Bahadur Ji Maharaj Ji gave the cease first. Guru ne pehla cease dita. They showed the Sikhs how to do it, became the example, and says that a time is going to come, ke main dasme jamme vich cease mangna aya, te sikho jadon cease dena even de you. Without any fear. Exactly that happened. Guru Gobind Singh Ji Patshah came. Guru Gobind Singh Ji Patshah, on that day of 1699, when he came to actually formalizing the Khalsa Panth, Guru Sikh Pyareo, Guru Gobind Singh Ji Patshah ne os din te jadon panch cease mange. That day that Guru Sikh Pyareo, they asked for panch cease. Over here, people call Guru Gobind Singh Ji Patshah Amrit ke date. People call Guru Gobind Singh Ji the giver of the Amrit. People call Guru Gobind Singh Ji Patshah Putran de Dani, that Guru that gave his children. People call Guru Gobind Singh Ji Patshah Mata Gujri de Lal, they call Guru Gobind Singh Ji many things. But ask Guru Gobind Singh Ji Patshah, what are they saying about this? Jodo Guru Gobind Singh Ji ne jado panch pyare nu amrit chakaya, jado Guru Gobind Singh Ji Patshah, wah wah Gobind Singh aape gur chella, when they became that chella themselves, when they went down onto one knee themselves, and then they say to Paya Daya Singh, they say, oh Paya Daya Singh, now make me into the Khalsa as well. Kende main hale Khalsa nahi bane. Kende main nahi hale Khalsa bane. Kende mainu tusi Khalsa banao. Guru Sikh Pyaro, many people are saying that Paya Daya Singh ordered and gave Guru Gobind Singh Ji Patshah hukam, this is what will you give. But Guru Sikh Pyaro, nahi. Paya Daya Singh Ji ne nimrata vich a karke kehne ge, kende Maharaj, kende us give you Amrit, our Guru. That Guru that we look up to, that Guru that is everything to us, Maharaj Ji. How can we do this, Maharaj? No. Guru Gobind Singh Ji said, kende, you think that I've given you Amrit? Paya Daya Singh says, Maharaj, this is how can we give you, our Guru, you've just given us Amrit. Guru Gobind Singh Ji says, I didn't give you Amrit. This is that you think I gave you Amrit? This is, didn't you hear what I was saying to you? Guru Gobind Singh Ji says, every time I splashed this Amrit in your eyes, what did I say to you? Wahe Guru Ji ka Khalsa, Wahe Guru Ji ki Fateh. This is every time I put this shikte of Amrit in your case. Guru Gobind Singh Ji says, Mera Khalsa? Kande nahi, Wahe Guru Ji ka Khalsa. When even when that Amrit went into your seas, the Amrit that has gone into your seas, eda matlab hun main hor kite vi eh seas nahi chukauna. Hey Guru Sahib, my seas will only go into your charan. Eh seas hun hor kite nahi chukuga. Oh, you have made my eyes so sweet, Guru Gobind Singh Ji Patshah. I will only look out of the eyes of compassion now when I look within these eyes, through these eyes. Khair Guru Sikh Pyareo, Guru Gobind Singh Ji Patshah saying, kende this Khalsa? No.
This is Vaheguru's Khalsa. Vaheguru has just done this game. Vaheguru ne amrit pakshya. Kende main ho param purakh ko dasa. Dekhan ayo jag tamasha. We've done this arth before, about 3 weeks ago. But Gursik Pyareo, faida kiya. What is the faida of going and doing darshan and sangat of mahapurks? Within about 2 weeks' time, our mahapurk gave a completely different light to these bachas. A completely different arth. Mahapurk just did arth of these words about 2 weeks ago. They said, what does this mean? Guru Gobind Singh Ji said, Guru Gobind Singh Ji kehne lage, kehnde main kehnde parivar wale, kehnde people of the world, you are saying that I gave my family? You are saying that I gave this amrit? Guru Gobind Singh Ji said, kehnde main hu param purakh ko da, kehnde I'm just a servant in this game. Dekhan ayon jagat tamasha. Kehnde I have come to watch this game. What does this mean? Kehnde I am watching Vaheguru give this amrit. Kehnde I am watching Vaheguru take these sons. Kehnde I'm just watching. Kehnde I've not given anything. Me, Gobind Singh, given these sons? Kehnde I'm just watching Vaheguru play his games. Whose they are, he took them back. Kehnde main ta bas dekh reha hai, oh kar ki reha hai. ਕਹਿੰਦੇ ਇਹ ਤਾਂ ਮੈਂ ਤਮਾਸ਼ਾ ਮੈਂ ਤਾਂ ਖੇਡ ਦੇਖ ਰਿਹਾ ਕਹਿੰਦੇ ਮੈਂ ਤਾਂ ਵਿੱਚ ਹੈ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਉਹ ਹੀ ਕਰੀ ਜਾਂਦਾ ਬਸ ਮੈਂ ਦੇਖੀ ਜਾਂਦਾ ਆ ਉਹ ਕਰੀ ਜਾਂਦਾ ਆ ਮੈਂ ਦੇਖੀ ਜਾਂਦਾ ਆ ਪੰਥ ਉਹਨੇ ਕਹਿੰਦੇ ਸਾਜਿਆ ਪੰਥ ਕਹਿੰਦੇ ਮੈਂ ਕੁਛ ਨਹੀਂ ਕੀਤਾ ਬਸ ਮੈਂ ਵੇਖਣ ਆਇਆ ਇਹ ਸਭ ਕੁਛ ਆਮ ਜਿਸ ਕਮ ਹੇਅਰ ਟੂ ਵਾਚ ਵਾਹਿਗੁਰੂ ਟੂ ਵੇਖੋ ਖੈਰ ਗੁਰਸਿੱਖ ਪਿਆਰੇ ਹੋ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਜੁਦ ਜਿੱਤੇ ਇਨਹੀਂ ਕੇ ਪ੍ਰਸਾਦ ਕਹਿੰਦੇ Kende, oh Sikh Singh, you are saying, you are praising me. Kende, if I have won any battles, kende, it's because of the Khalsa. Kende, jud jite inhi ke prasad, it's because of the kirpa of my Khalsa. Inhi ki kirpa, so daan kare. Kende, if I'm able to even do daan, if I'm able to give charity, if I'm able to give money to anyone, inhi ki kirpa. This is, it's the grace, it's the kirpa of the Panth, they said. ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਕਹਿੰਦੇ ਜੇ ਮੈਂ ਸਜਾ ਇਫ ਆਈ ਬਿਕਮ ਦ ਗੁਰੂ ਹਾਊ ਕੈਨ ਯੂ ਹੈਵ ਅ ਗੁਰੂ ਵਿਦਆਊਟ ਦ ਸਿੱਖਸ ਕਹਿੰਦੇ ਸਿੱਖ ਹਨ ਤਾਂ ਗੁਰੂ ਹੈ ਕਹਿੰਦੇ ਬਿਕਾਜ਼ ਆਈਵ ਗਾਟ ਯੂ ਟੂ ਕਾਲ ਮੀ ਦ ਗੁਰੂ ਦਿਸ ਇਜ਼ ਆਈ ਐਮ ਦਿਸ ਇਜ਼ ਵਿਦਆਊਟ ਯੂ ਵਾਟ ਆਮ ਆਈ ਗੁਰੂ ਗੋਬਿੰਦ ਸਿੰਘ ਜੀ ਸੇਇੰਗ ਦਿਸ ਅਬਾਊਟ ਪੰਥ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹੈ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਕਹਿੰਦੇ ਨਹੀਂ ਤਾਂ ਮੇਰੇ ਵਰਗੇ ਤਾਂ ਕਹਿੰਦੇ ਕਰੋੜਾਂ ਹੀ ਗਰੀਬ ਕਹਿੰਦੇ ਰੋਲਦੇ ਸਨ ਕਹਿੰਦੇ ਅਦਰਵਾਈਜ਼ ਦੇਰ ਵਾਸ ਮਿਲੀਅਨਸ ਆਫ ਪੀਪਲ ਲਾਈਕ ਮੀ ਜਸਟ ਔਨ ਦ ਸਟਰੀਟ ਕਹਿੰਦੇ ਆਈ ਐਮ ਵਾਟ ਆਈ ਐਮ ਬਿਕਾਜ਼ ਆਫ ਯੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਾਹਿਬ ਗੁਰਸਿੱਖ ਪਿਆਰੇ ਭਾਈ ਨੰਦ ਲਾਲ ਜੀ ਪ੍ਰੇਜ਼ਿੰਗ ਦ ਖਾਲਸਾ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਹਿੰਦੇ ਖਾਲਸਾ ਸੋਏ ਜੋ ਨਿੰਦਾ ਤਿਆਗੇ ਕਹਿੰਦੇ ਖਾਲਸਾ ਉਹ ਆ ਭਾਈ ਨੰਦ ਲਾਲ ਜੀ ਕਹਿੰਦੇ ਖਾਲਸਾ ਸੋਏ ਜੋ ਨਿੰਦਾ ਤਿਆਗੇ ਖਾਲਸਾ ਸੋਏ ਲੜੇ ਹੋਏ ਅੱਗੇ ਕਹਿੰਦੇ ਖਾਲਸਾ ਪਿਆਰੇ ਉਹ ਆ ਜਿਹਦਾ ਅੱਗੇ ਹੋ ਕੇ ਲੜਦਾ ਆ ਦਾ ਪਰਸਨ ਦਾ ਕਮਸ ਰਾਈਟ ਆਊਟ ਫੋਰਵਰਡ ਐਂਡ ਫਾਈਟਸ ਵਿਦ ਹੂ ਖਾਲਸਾ ਸੋਏ ਪੰਜ ਕੋ ਮਾਰੇ ਦਾ ਖੇਲ ਦੀ ਪੰਜ ਚੋਰ ਜਿਹਦਾ ਅੱਗੇ ਹੋ ਕੇ ਆਪਣੇ ਪੰਜਾ ਚੋਰਾਂ ਦੇ ਨਾਲ ਲੜਦਾ ਉਹ ਖਾਲਸਾ ਆ ਕਹਿੰਦੇ ਖਾਲਸਾ ਸੋਏ ਪੰਜ ਕੋ ਮਾਰੇ ਖਾਲਸਾ ਸੋਏ ਭਰਮ ਕੋ ਸਾੜੇ ਖਾਲਸਾ ਇਜ਼ ਦਾ ਪਰਸਨ ਦਾ ਸੈਟਸ ਫਾਇਰ ਟੂ ਇਲੂਜਨ ਭਰਮਾਂ ਨੂੰ ਭਰਮ ਆਲਸੋ ਮੀਨਸ ਜਿਹੜੇ ਪਖੰਡ ਬੰਦੇ ਪਖੰਡ ਦਾ ਪੀਪਲ ਗੈਟ ਇਨ ਟੂ ਕਹਿੰਦੇ ਖਾਲਸਾ ਇਜ਼ ਦਾ ਪਰਸਨ ਖਾਲਸਾ ਸੋਏ ਮਾਨ ਜੋ ਤਿਆਗੇ ਖਾਲਸਾ ਇਜ਼ ਦਾ ਪਰਸਨ ਦੈਟ ਲੈਟਸ ਗੋ ਵਿਦ ਪ੍ਰਾਈਡ ਖਾਲਸਾ ਸੋਏ ਮਾਨ ਜੋ ਤਿਆਗੇ ਖਾਲਸਾ ਸੋਏ ਪਰਤਰਿਆ ਤੇ ਭਾਗੇ ਭਾਈ ਨੰਦ ਲਾਲ ਜੀ ਕਹਿਣ ਲੱਗੇ ਕਹਿੰਦੇ ਖਾਲਸਾ ਤਾਂ ਉਹ ਆ ਖਾਲਸਾ ਇਜ਼ ਦਾ ਪਰਸਨ ਕਹਿੰਦੇ ਵੈਨ ਹੀ ਸੀਜ਼ ਪਰਤਰਿਆ ਅ ਪਰਾਈ ਇਸਤਰੀ When he sees another woman, he runs away. Khalsa soye partriya te bhage. Aha, Gursikh pyare ho. Pai Nandlal ji kehne lage, kehnde khalsa oh hai. Khalsa soye nirdhan ko paale. Khalsa soye dusht ko gaale. Kehnde khalsa oh hai, jehda nirdhan. Kehnde those that haven't got anything, those that are completely downtrodden. Jinnan nu koi vi nahi puchda. ਕਹਿੰਦਾ ਜਿਹੜਾ ਖਾਲਸਾ ਉਹਨਾਂ ਨੂੰ ਜਾ ਕੇ ਗਲਵੱਖੜੀ ਵਿੱਚ ਲੈ ਲਵੇ ਦਊ ਦਾ ਖਾਲਸਾ ਇਜ਼ ਦਾ ਪਰਸਨ
ਦਾ ਜਿਹੜਾ ਕਿਸੇ ਦੀ ਵੀ ਨਹੀਂ ਬਾਤ ਪੁੱਛਦਾ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ. ਅ ਖਾਲਸਾ ਇਸ ਦਾ ਦੈਟ ਟੇਕਸ ਦ ਹੈਡਸ ਆਫ ਦ ਐਨੀਮੀਜ਼ ਆਫ ਦ ਟਾਇਰੈਂਟਸ, ਜਿਹੜਾ ਤੰਗ ਕਰਦਾ ਇਸ ਗਰੀਬਾਂ ਨੂੰ. ਗੁਰਸਿੱਖ ਪਿਆਰਿਓ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਜੰਗਲਾਂ ਵਿੱਚ ਬੈਠੇ ਨੇ. ਦੇ ਆਰ ਸਿੰਗ ਵਿਦ ਇਨ ਦ ਜੰਗਲ. ਬਾਬਾ ਦੀਪ ਸਿੰਘ ਜੀ ਹੈਜ਼ ਫੋਰ ਮੈਨੀ ਡੇਜ਼. ਅੱਜ ਬਾਬਾ ਦੀਪ ਸਿੰਘ ਜੀ ਪ੍ਰਸ਼ਾਦਾ ਛਕਣ ਲੱਗੇ ਨੇ. ਬਾਬਾ ਦੀਪ, ਖਾਲਸਾ ਕੌਣ ਆ? ਹੂ ਇਜ਼ ਅ ਖਾਲਸਾ? ਗੁਰਸਿੱਖ ਪਿਆਰਿਓ, ਹੂ ਇਜ਼ ਅ ਖਾਲਸਾ? ਮੇਰੋ ਰੂਪ ਹੈ ਖਾਸ, ਖਾਲਸਾ ਸੋਈ ਨਿਰਧਨ ਕੋ ਪਾਲੇ. ਨਿਰਧਨ ਮੀਨਿੰਗ ਪੀਪਲ ਦਾ ਵੀਕ, ਜਿਹੜਾ ਉਹਨਾਂ ਨੂੰ ਪਾਲਦਾ ਆ, ਜਿਹੜਾ ਦੁਸ਼ਟਾਂ ਨੂੰ ਗਾਲਦਾ ਆ. ਬਾਬਾ ਦੀਪ ਸਿੰਘ ਜੀ ਪ੍ਰਸ਼ਾਦਾ ਛਕਣ ਲੱਗੇ ਨੇ. 3 ਦਿਨ ਹੋ ਗਏ ਨੇ ਪ੍ਰਸ਼ਾਦਾ ਛਕੇ ਨੂੰ. ਉਧਰੋਂ ਸਿੱਖ ਆ ਗਏ ਨੇ. ਦੇਰ ਇਜ਼ ਅ ਗਰਲ ਕਰਾਇੰਗ. ਤਾਂ ਸਿੰਘ ਕਹਿਣ ਲੱਗੇ, ਕਹਿੰਦੇ ਬਾਬਾ ਜੀ, ਕਹਿੰਦੇ ਇੱਕ ਕਹਿੰਦੇ ਰਾਜਪੂਤਾਂ ਦੀ ਧੀ ਨੂੰ ਕਹਿੰਦੇ ਡੋਲੇ ਵਿੱਚੋਂ ਚੱਕ ਕੇ ਲੈ ਗਏ ਨੇ ਪਠਾਨ. ਕਹਿੰਦੇ ਦੇਵ ਠੇਕਨ ਰਾਜਪੂਤਸ ਡੋਟਰ, ਸ਼ੀ ਜਸਟ ਗਾਟ ਮੈਰਿਡ ਆਊਟ ਆਫ ਅ ਡੋਲਾ, ਦ ਪਠਾਨ ਹੈਵ ਠੇਕਨ ਹੈ. ਕਹਿੰਦੇ ਬਾਬਾ ਜੀ, ਕਹਿੰਦੇ ਆਪਾਂ ਵੀ ਗਰ ਗੋ ਐਂਡ ਰੈਸਕਿਊ ਹੋ. ਕਹਿੰਦੇ ਪਹਿਲਾਂ ਪਰ ਪ੍ਰਸ਼ਾਦਾ ਛਕ ਲਓ ਬਾਬਾ ਜੀ. ਕਹਿੰਦੇ ਬਾਬਾ ਜੀ, ਈ ਓ ਪ੍ਰਸ਼ਾਦਾ ਫਸਟ, ਹੂ ਇਜ਼ ਅ ਖਾਲਸਾ? ਕਿਹੜੇ ਖਾਲਸਾ ਨੂੰ ਕਿਹਾ? ਗੁਰੂ ਗੋਬਿੰਦ ਸਿੰਘ ਜੀ ਨੇ ਕਿ ਇਹ ਗੁਰੂ ਖਾਲਸਾ ਰੂਪ ਆ ਮੇਰਾ, ਗੁਰੂ ਖਾਲਸਾ ਰੂਪ. ਬਾਬਾ ਦੀਪ ਸਿੰਘ ਜੀ ਕਹਿੰਦੇ, ਕਹਿੰਦੇ ਤੁਸੀਂ ਪ੍ਰਸ਼ਾਦੇ ਦੀਆਂ ਗੱਲਾਂ ਕਰਦੇ ਨੇ? ਕਹਿੰਦੇ ਯੂ ਟਾਕ ਟੂ ਬੀ ਅਬਾਊਟ ਫੂਡ? ਕਹਿੰਦੇ ਤੁਹਾਨੂੰ ਦਿਸਦਾ ਨਹੀਂ ਖੰਡਾ ਬੋਲਦਾ? ਕਹਿੰਦੇ ਖਾਂ ਯੂ ਸੀ ਦਾ ਖੰਡਾ? ਦਾ ਖੰਡਾ ਸਪੀਕ ਇਨ ਟੂ ਮੀ, ਬਾਬਾ ਦੀਪ ਸਿੰਘ ਜੀ ਸੈਡ. ਕਹਿੰਦੇ ਦੋ ਧਾਰਾਂ ਨੇ ਖੰਡੇ ਦੀਆਂ. ਕਹਿੰਦੇ ਖੰਡਾ ਹੈਜ਼ ਟੂ ਸਾਈਡਸ, ਟੂ ਐਜਿਸ ਖੰਡਾ ਹੈਜ਼, ਬਾਬਾ ਦੀਪ ਸਿੰਘ ਜੀ ਸਿੰਘ. ਕਹਿੰਦੇ ਖਾਲਸਾ ਜੀ? ਕਹਿੰਦੇ ਦਾ ਖਾਲਸਾ ਜੀ? ਕਹਿੰਦੇ ਦਾ ਖੰਡਾ ਸਪੀਕ ਇਨ ਟੂ ਮੀ, ਦਾ ਖੰਡਾ ਸਿੰਘ ਖਾਲਸਾ ਸੋਏ ਨਿਰਧਨ ਕੋ ਪਾਲੇ. ਕਹਿੰਦੇ ਦਾ ਖੰਡਾ, ਕਹਿੰਦੇ ਇੱਕ ਧਾਰ ਖੰਡੇ ਦੀ ਮੈਨੂੰ ਕਹਿ ਰਹੀ ਆ? ਕਹਿੰਦਾ ਖਾਲਸਾ ਇਜ਼ ਦੈਟ ਪਰਸਨ ਦੈਟ ਗੋਜ਼ ਐਂਡ ਲੁਕਸ ਆਫਟਰ ਦੋਜ਼ ਦੈਟ ਨੋਬਡੀ ਲੁਕਸ ਆਫਟਰ. ਦੋਜ਼ ਦੈਟ ਲੁਕ ਆਫਟਰ ਦੋਜ਼ ਹੈਵ ਬਿਕਮ ਸਪਰੈਸਡ ਬਾਈ ਦ ਟਾਇਰੈਂਟਸ. ਕਹਿੰਦੇ ਖੰਡੇ ਦੀ ਧਾਰ ਮੈਨੂੰ ਇਹ ਬੋਲ ਰਹੀ ਆ, ਕਹਿੰਦੇ ਤੁਸੀਂ ਪ੍ਰਸ਼ਾਦੇ ਦੀਆਂ ਗੱਲਾਂ ਕਰਦੇ ਨੇ. ਕਹਿੰਦੇ ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਗਾਲੇ. ਤਾਂ ਕਹਿੰਦੇ ਦੀ ਅਦਰ ਸਾਈਡ ਆਫ ਦ ਖੰਡਾ, ਦੀ ਅਦਰ ਧਾਰ, ਦ ਅਦਰ ਐਜ ਆਫ ਦ ਖੰਡਾ ਇਜ਼ ਸੇਇੰਗ ਟੂ ਮੀ, ਗੋ ਐਂਡ ਟੇਕ ਦ ਹੈਡਸ ਆਫ ਦੋਜ਼ ਟਾਇਰੈਂਟਸ ਸਟ੍ਰੇਟ ਅਵੇ. ਬਾਬਾ ਦੀਪ ਸਿੰਘ ਜੀ ਨੇ ਖੰਡਾ ਚੱਕਿਆ. ਬਾਬਾ ਦੀਪ ਸਿੰਘ ਜੀ ਟੇਕਸ ਦ ਖੰਡਾ ਵਿਦ ਇਨ ਦ ਹੈਂਡ. ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੂ ਨਿਵਾਸ. ਇਹੋ ਜਿਹੇ ਖਾਲਸਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਕਰਦੇ ਨੇ. ਵਿਚ ਟਾਈਪ ਆਫ ਖਾਲਸਾ ਪਲੇਸ ਇਨ ਦ ਲੈਪਸ ਆਫ ਮਾਤਾ ਸਾਹਿਬ ਕੌਰ? ਇਫ ਵੀ ਸੇ ਟੂ ਆਰਸੈਲਵਸ ਟੁਡੇ, ਮਾਤਾ ਸਾਹਿਬ ਕੌਰ ਇਜ਼ ਮਾਈ ਮਦਰ. ਇਫ ਵੀ ਆਰ ਪਲੇਇੰਗ ਇਨ ਦ ਗੋਦੀ ਆਫ ਮਾਤਾ ਸਾਹਿਬ ਕੌਰ, ਇਹੋ ਜਿਹੇ ਖਾਲਸਾ ਖੇਡਦੇ ਨੇ ਮਾਤਾ ਸਾਹਿਬ ਜੀ ਕੌਰ ਦੇ ਗੋਦੀ ਵਿੱਚ. ਬਾਬਾ ਦੀਪ ਸਿੰਘ ਜੀ ਗਏ. ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾਇਆ, ਤਾਂ ਵੇਲ ਦਿੱਤਾ ਖੰਡਾ, ਪਠਾਨਾ ਨੂੰ ਭਜਾ ਦਿੱਤਾ. ਤਾਂ ਧੀ ਆਪਣੇ ਜਦੋਂ ਬਾਬਾ ਦੀਪ ਸਿੰਘ ਜੀ ਕੋਲ ਆਈ, ਤਾਂ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਮੈਂ ਤੈਨੂੰ ਛੱਡਿਆ ਵਾਂ ਤੇਰੇ ਸਹੁਰਿਆਂ ਦੇ ਘਰ, ਛਲਾ ਠੀਕ ਹੀ ਠੀ ਸਹੁਰੇ? ਤਾਂ ਉਹ ਧੀ ਕਹਿਣ ਲੱਗੀ, ਰਾਜਪੂਤਾਂ ਦੀ ਧੀ ਕਹਿਣ ਲੱਗੀ, ਕਹਿੰਦੇ ਬਾਬਾ ਜੀ ਮੈਂ ਉਹਨਾਂ ਨਾਲ ਜਾ ਕੇ ਕੀ ਕਰਨਾ ਆ? ਕਹਿੰਦੇ ਟੇਕ ਹੁਣ ਨਹੀਂ, ਮੈਂ ਲੁੱਕ ਆਫਟਰ ਮੀ ਦ ਫਸਟ ਡੇ, ਵਾਟ ਐਮ ਆਈ ਗੋਇੰਗ ਟੂ ਗੋ ਐਂਡ ਡੂ ਇਨ ਦੇਅਰ ਹਾਊਸ? ਕਹਿੰਦੇ ਟੇਕ ਮੀ ਬੈਕ ਟੂ ਮਾਈ ਹੋਮ. ਪਹਿਲਾਂ ਤਾਂ ਕਹਿਣ ਲੱਗੀ, ਕਹਿੰਦੇ ਬਾਬਾ ਜੀ ਟੇਕ ਮੀ ਵਿਦ ਯੂ, ਤੁਸੀਂ ਮੈਨੂੰ ਆਪ ਜੀ ਦੇ ਨਾਲ ਲੈ ਜਾਓ. ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ. ਕਹਿੰਦੇ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ. ਕਹਿੰਦੇ ਆਈ ਸੀ ਅਦਰ ਡੋਰਸ ਟੂ ਬੀ ਆਫ ਮਾਈ ਓਨ ਡੋਰ, ਆਈ ਸੀ ਦੋਜ਼ ਆਰ ਯੰਗਰ ਦੈਨ ਮੀ ਟੂ ਬੀ ਆਫ ਲਾਈਕ ਮਾਈ ਡੋਟਰ. ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ. ਕਹਿੰਦੇ ਆਈ ਸੀ ਪੀਪਲ ਲਾਈਕ ਯੂ ਦਾ ਆਫ ਦ ਸੇਮ ਏਜ ਇਜ਼ ਮੀ ਟੂ ਬੀ ਲਾਈਕ ਮਾਈ ਸਿਸਟਰਸ. ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ. ਬਾਬਾ ਜੀ ਸੇਜ਼ ਆਲ ਥੈਂਕ ਯੂ ਹੋਮ. ਵੈਨ ਬਾਬਾ ਜੀ ਠੁੱਕ ਬੈਕ ਹੋਮ, ਗੁਰਸਿੱਖ ਪਿਆਰੇ, ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ. ਬਾਬਾ ਜੀ ਸਟਾਰਟਸ ਟੂ ਡੂ ਜਪਜੀ ਸਾਹਿਬ ਦਾ ਪਾਠ. ਖਾਲਸਾ ਸੋਏ ਪਰ ਤ੍ਰਿਆ ਤੇ ਭਾਗੇ, ਦੋਜ਼ ਦੈਟ ਰਨ ਅਵੇ ਫਰੋਮ ਦ ਬਿਊਟੀ ਆਫ ਅਨਦਰ. ਬਾਬਾ ਜੀ ਠੇਕਸ ਬੈਕ ਹੋਮ, ਤਾਂ ਉਹਦੇ ਘਰ ਵਾਲਿਆਂ ਨੇ ਪਤਾ ਕੀ ਕਿਹਾ? ਕਹਿੰਦੇ ਬਾਬਾ ਜੀ, ਕਹਿੰਦੇ ਆਓ ਬਾਬਾ ਜੀ, ਕਹਿੰਦੇ ਸ਼ੀ ਹੈਜ਼ ਗਾਟਨ ਅਸ ਇਨਟੂ ਸੋ ਮਚ ਟ੍ਰਬਲ ਐਜ਼ ਸ਼ੀ ਵਾਜ਼ ਗਰੋਇੰਗ ਅਪ ਬਿਕੋਜ਼ ਆਫ ਹਰ ਬਿਊਟੀ. Many times we have to go and rescue her. Her beauty has stolen the hearts of so many. And she's saying to Baba Deep, her ghar wale kehne lage ke Baba ji, how was you able to control your mind? Baba Deep Singh kehne, can how was you able to control your mind? What was you thinking when you was bringing our daughter back? Baba Deep Singh ji kehne, kende oye, kende keho ja sawal puch baithe oye. ਕਹਿੰਦੇ ਵਾਟ ਹੈਵ ਯੂ ਆਸਕਡ ਮੀ? ਬਾਬਾ ਜੀ ਕਹਿੰਦੇ ਜੇ ਪੁੱਛਿਆ ਹੀ ਆ ਨਾ, ਖਾਲਸਾ ਸੋਏ ਪਰ ਤ੍ਰਿਆ ਤੇ ਭਾਗੇ, ਫਰੋਮ ਇਨਸਾਈਡ ਦੇ ਰਨ ਅਵੇ ਫਰੋਮ ਦੀਸ ਵਿਊ ਇਜ਼ ਕੰਪਲੀਟਲੀ.
That is a khalsa. Guru Singh Baba Deep Singh kehne lage kehnde je tusi mainu puch hi le aaya na, if you have asked, kehnde suno jawab fe keho jiha khalsa khedda mata sahib kaur di godi vich. Baba ji kehnde main kehnde jadon Japji Sahib da paath karda si na, kehnde why could I see beside me, kehnde ek passe si kehnde mata sahib kaur da putt, kehnde dusre passe jadon main vekhda siga kehnde ek passe mata sahib kaur da putt ta kehnde dusre passe kehnde ek mitti da butt. Kehnde that's what I could see Baba Deep Singh ji saying. Kehnde all I could see, kehnde in one place, kehnde there was the sun of mata sahib kaur. When I turned round, I could just see a pile of dust. I could just see mitti, I could see nothing else. Eho jya khalsa. No, kya Guru Gobind Singh ji ne, khalsa mero roop hai, khas. Guru Gobind Singh ji kan lage, can you know this khalsa? Can the oot poot sagar bundere? Can this khalsa me? They said it's just like droplets of water out of the ocean. There is no difference. The droplets of water, they are the ocean. And the khalsa is Guru Gobind Singh Ji. Guru Gobind Singh Ji saying, Guru Sikh Pyaryo. I'm just going to finish it off with one more khalsa that we should all remember. Guru Sikh Pyaryo, a general of Maharaja Ranjit Singh. Guru Sikh Pyaryo, you know, we talk about this light, and being full of that light of Guru Gobind Singh Ji, Jab Lag Khalsa, Rehe Niyara, Tab Lag Tej Diyo Main Sara, Jab Eh Gaye Bipran Ki Reet, Main Na Karun In Ki Prateet. Tej has two translations. Tej means that shine, and Tej means power. Guru Gobind Singh Ji says, if you remain unique and distinct, then you will have all my shine. Guru Sikh Pyaro, Aaj a general of Maharaja Ranjit Singh, called Bhai Hari Singh Nalwa. He has taken over an area in Afghanistan, which is called the Khyber Pass, which no one has been able to take over so far. Nobody has been able to beat the Afghans over here, but Hari Singh Nalwa has. Othe unhone apne tambu laale, othe nishan saab gad ditta, Guru Sikh Pyare. And a bibi, a pathani, Afghani bibi says to somebody, oh, kehne lagi ek pathan nu, she says, main inu eh Hari Singh nu jaake milna ya. Why has he taken over our land? Why has he taken over our land? Her name is Bibi Bannu. Kini main eh jaake Hari Singh nu jaake puchna ya. And he said, no, you can't go. Tu singha de lage nahi ja sakdi. She says, I'll go with a shastar and I'm going to go and ask, why has he taken over our land? Khair. She's gone. She gets to the tent of Hari Singh Nalwa, who is a khalsa. Who is khalsa meru roop hai khas? She gets a dagger, khanjar, unhe apni kamar kasse ch pa liya bibi ne. Singha ne dekhe, jere pehre te singh sege, the singhs that were on para, they saw, and they said, don't worry, she's a bibi. Let her go. She'll be fine. She goes inside, and she says, jab lag khalsa rehe niyara, tab lag tej diyo main sara. Guru Gobind Singh Ji had given the complete radiance to Hari Singh Nalwa, the shine on their chera. She goes in, she says, I want to ask you a few questions. Can they put your biba? Can they go and ask? She said, why have you taken over our land? And Hari Singh Nalwa kan lage, can they cannot ask you a question? The bibi banu kan lage, can they put your ji? Can they, if, has somebody got a right to protect their home? She goes, of course they have. And they said, that's all I'm doing. She goes, every time they said the Mughals have attacked Punjab, they've come through this passage. They've come through this Khyber Pass of this area of Afghanistan. They said, so if now me winning over this area, so at least nobody can now come and attack Punjab. And she said, fair enough. She says, and my second question, she says, nobody's been able to do this before. Where did your power come from? How was you able to do this? What have you got that nobody else had? And Bhai Hari Singh Nalwa kan lage, kende, this wasn't me that's done this. Don't think it's me. This is, I've got something called Khande Bate Da Amrit. This is, mainu mere guru ne eho ji cheez pala ditti hai, kende, ode agge koi khad nahi sakda. This is, nobody can stand in front of this Amrit that Guru Gobind Singh Ji has given.
And as by Hari Singh Narula is talking, she's taken back. She's in awe of by Hari Singh Narula. She can see the radiance. The Bibi can ki ode munh vichon sahaj subhai nikal gaya, she couldn't help it. She says, she's mainu aap ji varga puttar chahida. She says, I want a son just like you. And they said, kende eho jiya mangani mangi diya. They said, don't ask for these type of things. Ask that I want a son that lives a righteousness life. They says, why do you want him to look like me? Because she's saying, I want my son to be just like you. I want him to look just like you. Three times, Tenwari, Baba ji said to her. And on the third time, Ummanine, she said, no. She says, I don't think you understood. She goes, I want a son from you. She said, I want you to marry me. Mere naal nikah karo. By Hari Singh Narula, kende ja bibba, kende tur pa ithon. Kende at once, kende leave this tent. She says, no, I don't want to look at you anymore. As she's leaving that tent, Khalsa. Who's a Khalsa? Khalsa mero roop hai khas. Eh khas roop di gal kiti. The bibi turns around, eh tanda maria. She turns around and she says, she goes, jao, jao se kha. She says, I heard that in the house of Guru Nanak, nobody goes empty. She goes, never mind the house of Guru Nanak. She says, I heard that nobody goes empty from the Sikh of Guru Nanak, from a sect of Guru Nanak. She goes, aaj ek, she goes, Guru Nanak de dar de upar aake, ek sekh de dar upar aake, aaj main khali mudan challi haan. She goes, I'll tell the world that somebody has returned empty. As she's leaving, and they go, Bibba Tarik, right? She says, they said, wait. She turns around. And Baba ji says, can they sikho? Can they jaake dishala leke ao, jaake shawl leke ao. This is, go and bring me a shawl. They bring her a shawl. Baba ji no shawl fadaya by Hari Singh Narula. Hey Baba ji ne, jinhane babeyan wale kam kite, that did such great things. Unhane shawl laake na, Bibi Banno de sir upar rakke, they put it onto her head. They put their hands together. And they did matha tek to her. And they says, Ma, aaj tu main tera potya. He says, oh my mother, I am your son from today. Gursikh Pyare, Othe Bibi Banno De Athruni Rukhe Uppu Bamarke Rune Lapi. She starts to cry out. Gursikh Pyare, Bibi Banno Kain Laggi Kandi, I am saying this in so much pride. Kandi, I am born Ek Pathana De Ghar Vich Main Janam Liya. I am born into a Musliman house. Kandi, Aaj Main Kandi Muslimani Hoke, kende I can go and tell the world with pride, kende mera ek putr sikh hai, kende main ja ke sansar nu dassungi da mera ek putr kende Guru Gobind Singh ji da putr hai, kende I will go and tell the world that I've seen no qaum like this. Rondi rondi kende aaj main maa ban gayi ek sikh di. Kende khalsa soye nirdhan ko paale, khalsa soye dusht ko gaale. Gursikh Pyareo, Khalsa Mero Roop Hai Khals, Khalsa Main Hoon, Karo Nivas, Khalsa Mero Mukh Hai Anga, Khalsa Kai Hao, Sadh Sadh Sangha. Guru Gobind Singh Ji says, I will remain beside my Khalsa forever and forever. But Khalsa Eho Jaya Bane Pila Koi. Khalsa Eho Jaya Bane, Tain Din Prashad Dana Shakya Hove, Ta Jadun Kisi Da Dukh Kanni Pai Jave, Ta Banda Ek Dam Utke Chal Jave. Khalsa Eho Jaya Bane, ਜਿਹੜਾ ਮਾਵਾਂ ਬਣਾ ਲਵੇ ਇਹੋ ਜਿਹੀਆਂ. ਸੋ ਖਾਸ ਖੈਰ ਗੁਰਸਿੱਖ ਪਿਆਰਿਓ, ਸੋ ਦਿਸ ਇਜ਼ ਦ ਲਾਸਟ ਸੈਸ਼ਨ ਟੂਡੇ ਦੈਟ ਗਿਆਨੀ ਸੰਤ ਸਿੰਘ ਮਸਕੀਨ ਜੀ, ਉਹਨਾਂ ਨੇ ਇੱਕ ਗੱਲ ਕਹੀ ਸੀ. ਦੇ ਸੈਡ ਵਨ ਥਿੰਗ, ਗਿਆਨੀ ਸੰਤ ਸਿੰਘ ਮਸਕੀਨ, ਕਹਿੰਦੇ ਦੇ ਵਾਸ ਦੀਜ਼ ਰਾਗੀ ਦਾ ਖੈਮ ਟੂ ਦ ਗੁਰਦੁਆਰਾ ਸਾਹਿਬ, ਦੀ ਸੈਂਗ ਕੀਰਤਨ ਬਿਊਟੀਫੁਲੀ. ਐਸ ਦ ਕੀਰਤਨ, ਐਸ ਦ ਰਾਗੀ ਇਜ਼ ਵੋਕਡ ਅਵੇਈ, ਦਿਸ ਇਜ਼ ਅ ਕਪਲ. They got up from the darbar and they ran after the kirtaniye. And this is, we can't tell you how much we thank you. Your kirtan touched us. It was so beautiful. And the kirtaniye wasn't a normal kirtaniye. He was a guru da ladala. He was that khas. He was that khas khalsa. And he said to them, this is va, you were touched. He says, you must be ready to take khande bate da amrit.
And they took a step back. They says, oh, no. And they said, the Kirtaniya said, you wasn't touched then. They said, it was just your ears that were touched. Let's not make katha, let's not make kirtan into the pleasure of these ears. If we are saying it's touched us, then why wouldn't we want Guru Gobind Singh Ji that said, in putran ke sis parwar diye sut char, char muheta kya hua, jeevat kai hazar. Guru Gobind Singh Ji said, this is I see Ajit and Jujar. This is I see Zoravar and Fateh in you. That's why I don't miss my sons. This says, what qualities do I want to see in this Khalsa Panth? This is, what do they mean I can see Ajit in you? I can see that you are Ajit too. Ajit means that nobody can have victory over you. The Pandit Jor won't be able to beat you. I can see Ajit in you, O Khalsa Panth. I can see Jujar in you. Jujar means to go on the battlefield and fight. I can see that you have got this strength to go on the battlefield and fight against the Pandit Jor. Physical battlefield as well when the time comes. And nobody can beat you on the physical battlefield as well. And this is, I can see Zoravar in you. I can see that you've got power, Zor. I can see, I won't miss those four because I can see these qualities in this Panth. I can see that you've got the strength to keep going, digging a dole, dirad kar rahe ho, ke tum idhar nahi digunga, that you will be firm in your head. And then they said, if you've got these three qualities, then what will you have? Then I can see Fateh Singh in you, I can see victory in you. Guru Gobind Singh Ji is saying, let this be a place that we come to just gain knowledge. This is not like the padai that you go and do at school. This is not like the education you go and receive at schools and colleges. This education is to change our inner self. This education isn't something to say we've ticked that off the box and now I've got a bit more knowledge about my guru. If there isn't a change in us, then we haven't actually heard anything for these 13 weeks. If we take a step closer to our guru, then we've heard something. Don't ever think this is just normal padai. Why wouldn't you want to go and sit in the laps of that Guru Gobind Singh Ji? There's no one like him. Na koi hoya, na koi huna. So Guru Sikh Pyaru, if we just finish off, to give some of those that maybe are thinking towards, going towards that path, Alkande Bhatti, the Amar, just to fill them with a bit of spirit, just to finish off on something Sant Janel Singh Ji, Khalsa Pind Rawali would sing. Everybody, I'm going to sing it first, and the Sangha to sing behind me. I'm going to finish on this note. Sir tar ke tali te aaja, je tu milna talgiyan wale nu. Sir tar ke tali te aaja, je tu milna wajjan wale nu. Sir tar ke जे तू मिलना है गज के सिर धर के तली ते आ जा जे तू मिलना है वाजा वाले नू सिर धर के तली ते आ जा जे तू मिलना है कलगियां वाले नू सिर धर के

ਸੰਗਤ ਨੇ ਇੱਕ ਬੇਨਤੀ ਪ੍ਰਵਾਨ ਕਰਨੀ ਆ। ਸਤਿ ਕੇ ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਜੀ ਸਾਨੂੰ ਬੋਲਣ ਵਾਲਿਆਂ ਨੂੰ ਵੀ ਰਹਿਤ ਦੀ ਦਾਤ ਬਖਸ਼ਣ। ਸੋ ਆਈ ਡੋਂਟ ਸਿਟ ਹੇਅਰ ਡੂਇੰਗ ਉਪਦੇਸ਼ ਐਂਡ ਟ੍ਰਾਇੰਗ ਟੂ ਟੀਚ ਅਦਰਸ। ਮਹਾਰਾਜ ਜੀ ਡਸ ਕਿਰਪਾ ਦੈਟ ਦ ਸਟਰੈਂਥ ਫਰੋਮ ਦੈਟ ਦ ਲਵ ਫਰੋਮ ਦ ਸੰਗਤ ਦੈਟ ਇਜ਼ ਏਬਲ ਟੂ ਹੈਲਪ ਪੀਪਲ ਲਾਈਕ ਮਾਈਸੈਲਫ ਟੂ ਵਾਕ ਔਨ ਵਾਟ ਵੀ ਸੇ, ਬਿਕਾਜ਼ ਇਟ ਡਸਨਟ ਮੀਨ ਦੈਟ ਆਮ ਫਾਲੋਇੰਗ ਦੀਸ ਥਿੰਗਸ ਵਰਡ ਫੋਰ ਵਰਡ। ਆਮ ਸਿਟਿੰਗ ਹੇਅਰ ਜਸਟ ਲਾਈਕ ਅ ਚਾਈਲਡ ਐਜ਼ ਵੈਲ। ਆਮ ਸਿਟਿੰਗ ਹੇਅਰ ਡੂਇੰਗ ਬੇਨਤੀ ਐਂਡ ਅਰਦਾਸਾਂ ਟੂ ਦ ਗੁਰੂ ਐਂਡ ਟੂ ਦ ਸੰਗਤ ਐਜ਼ ਵੈਲ ਟੂ ਬਲੈਸ ਮੀ with these things that I talk about, that I don't only remain talking about these things, that I'm able to have the strength to walk up on this path too. So Waheguru Ji Ka Khalsa, Waheguru.

Her inside is seeing a great picture. She's seeing that there is a ship sailing in the sea. What can she see? That ship is drowning. And Guru Nanak Pacha is saving that ship from drowning. Whose ship is it? A Sikh called Pai Mansukh. ਇਹ ਪਹਿਲੇ ਸਿੱਖਾਂ ਵਿੱਚੋਂ ਹੋਇਆ ਭਾਈ ਭਗੀਰਥ ਹੋਣੀ ਜੀ ਵੀ ਪਹਿਲੇ ਸਿੱਖਾਂ ਵਿੱਚੋਂ ਮੰਨੇ ਗਏ ਆ ਜਦੋਂ ਇਹ ਵੀ ਸੁਲਤਾਨਪੁਰ ਆਏ ਨੇ ਭਾਈ ਮਨ ਸੁਖ ਵੀ ਆਏ ਨੇ ਇਹ ਸ਼ਾਹੂਕਾਰ ਨੇ ਦੇ ਵਰ ਬਿਜ਼ਨਸਮੈਨ ਐਂਡ ਦੇ ਸ਼ਿਪ ਇਜ਼ ਇਨ ਦੀ ਓਸ਼ਨ ਐਂਡ ਇਜ਼ ਡਰਾਊਨਿੰਗ ਵਾਟ ਡਿਡ ਸ਼ੀ ਸੀ ਅਪਾਨ ਕਿਸਿੰਗ ਗੁਰੂ ਨਾਨਕ ਪਾਤਸ਼ਾਹ ਜੀ ਚਰਨ ਸ਼ੀ ਕੈਨ ਸੀ ਦੈਟ ਮਨ ਸੁਖ ਸ਼ਿਪ ਇਜ਼ ਡਰਾਊਨਿੰਗ ਐ ਗੁਰੂ ਨਾਨਕ ਪਾਤਸ਼ਾਹ ਸੇਵਿੰਗ ਇਸ ਸ਼ਿਪ She was completely taken back. What am I seeing? Par baron awaz aayi. Mata Tripat ne awaz diti. Kende Tulsaan, tu aayi ni, tu thalya ni Nanak nu. Why haven't you woke Guru Nanak Patshah up? Guru Sikh pyareo, aaj Tulsa di hosh ni rahi. And Tulsa Dasi comes outside. And she stands in front of Mata Tripat ji and she says, you talk about waking Guru Nanak up. She goes, main ek gal mata ji tanu dassan. She goes, sara sansar sutta hai, par Guru Nanak nahi sutta. She goes, the whole world might be asleep. I can tell you one thing, that Guru Nanak is not asleep. If there is anybody awake in this world, it is Guru Nanak that is awake. She goes, je koi uthya hai, je koi jagda hai, ta Guru Nanak hai, aur sab paane sutte hoye han. Tulsa Dasi kehan lagi. ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਤੂੰ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਈਆਂ ਵਟ ਟਾਈਪ ਆਫ ਥਿੰਗਸ ਹੈਵ ਯੂ ਸਟਾਰਟਡ ਟੂ ਟਾਕ ਪੀਪਲ ਸੈਡ ਦੈਟ ਮਾਈ ਸਨ ਵਾਸ ਕ੍ਰੇਜ਼ੀ ਐਂਡ ਨਾਓ ਯੂ ਟਾਕ ਲਾਈਕ ਦਿਸ ਟੂ ਯੂ ਆਰ ਸੇਇੰਗ ਹੀ ਇਜ਼ ਨਾਟ ਅਸਲੀਪ ਯੂ ਆਰ ਸੇਇੰਗ ਹੀ ਇਜ਼ ਸੇਵਿੰਗ ਸਮਬਡੀ ਸ਼ਿਪ ਲੈਟ ਮੀ ਗੋ ਐਂਡ ਵੇਕ ਹਿਮ ਮਾਈਸੈਲਫ ਗੁਰਸਿੱਖ ਪਿਆਰਿਓ ਮਾਤਾ ਨਾਨਕੀ ਵਾਜ਼ ਆਲਸੋ ਵਿਜ਼ਿਟਿੰਗ ਐਟ ਦਿਸ ਟਾਈਮ And she says to Tulsa, she says, whatever you have seen, just remain quiet and keep it inside of you. People aren't going to be able to understand you. Just like Bhagat Kabir ji says, Mere Baba, main baurana, sab khalak siyani, main baurana. This is, I am crazy, Bhagat Kabir ji said. They said, the world is wise. Because why Bhagatan ki chal nirali, chala nirali, Bhagatan keri bikham marg chalana. Because the walk of the Bhagats, of the devotees of Waheguru Akal Purakh is completely separate from the world. Bhagta taisa sariya, jod kade na haya. Their walks can never match a Bhagat and the people of the world. The people of the world can never understand a Bhagat, and this is what has happened to Tulsa as well. Guru Sikh Vyaro, today we may be going through Sakhiya. We have heard this Sakhiya many times. ਪਰ ਪਿਆਰੇ ਜੀ ਕਿਤੇ ਆਪਾਂ ਸਾਖੀ ਸੁਣੀਏ ਤਾਂ ਸਾਖੀ ਆਪਾਂ ਸੁਣਨ ਦੀ ਜਾਂਚ ਵੀ ਸਿੱਖ ਲਈਏ ਸਾਖੀ ਸੁਣਨ ਦੀ ਜਾਂਚ ਵੀ ਆਪਾਂ ਸਿੱਖ ਲਈਏ ਸਭ ਨੇ ਸੁਣੀ ਹੈ ਸਾਖੀ ਪਾਤਸ਼ਾਹ ਨੇ ਜਦੋਂ ਸੱਚਾ ਸੌਦਾ ਜਾ ਕੇ ਕੀਤਾ 20 ਰੁਪਈਆਂ ਦਾ ਜਦੋਂ ਜਾ ਕੇ ਲੰਗਰ ਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਐਵਰੀਬਾਡੀ ਹੈਜ਼ ਹਰਡ ਦੀ ਸਟੋਰੀ ਗੁਰਸਿੱਖ ਪਿਆਰੋ ਐਵੇਂ ਹੀ ਦੀਵਾਨ ਸਜਿਆ ਹੈ ਨਾਨਕ ਪ੍ਰਕਾਸ਼ ਦੀ ਕਥਾ ਹੋ ਰਹੀ ਹੈ ਤਾਂ ਸੱਚੇ ਸੌਦਾ ਦਾ ਜਦੋਂ ਸਾਖੀ ਜਦੋਂ ਚੱਲੀ ਨਾ ਦੀਵਾਨ ਵਿੱਚ ਪਿਆਰੋ ਇੱਕ ਮਹਾਂਪੁਰਖ ਜੁੜੇ ਹੋਏ ਹਨ ਦੇਰ ਇਜ਼ ਅ ਮਹਾਂਪੁਰਖ ਲਿਸਨਿੰਗ ਟੂ ਦੀ ਸਾਖੀ ਵੀ ਹੈਵ ਹਰਡ ਦੀ ਸਾਖੀ ਮੈਨੀ ਟਾਈਮਸ ਪਰ ਸਾਖੀ ਜਦੋਂ ਆਪਾਂ ਕਿਤੇ ਆਪਾਂ ਨੂੰ ਜਾਚ ਆਵੇ ਸਾਖੀ ਸੁਣਨ ਦੀ ਆਪਾਂ ਸਾਖੀ ਨੂੰ ਕੇਵਲ ਸੁਣੀਏ ਨਾ ਆਪਾਂ ਸਾਖੀ ਨੂੰ ਵੇਖੀਏ ਆਪਾਂ ਵੇਖੀਏ ਸਾਖੀ ਨੂੰ ਲੈਟਸ ਵਾਚ ਦੀ ਸਾਖੀ ਸੰਬੜੀ ਜੀ ਕਥਾ ਅਬ ਕਵੀ ਸੰਤੋਖ ਸਿੰਘ ਇਤਿਹਾਸ ਇੱਕ ਮਹਾਂਪੁਰਖ ਸੰਗਤ ਵਿੱਚ ਬੈਠੇ ਹੋਏ ਹਨ ਦੇ ਜੋ ਮਹਾਂਪੁਰਖ ਸੇ ਇਨ ਦ ਸੰਗਤ ਜਦੋਂ ਉਹ ਸਮਾਂ ਆਇਆ ਨਾ ਪਿਆਰਿਓ ਭਾਈ ਵੀਰ ਸਿੰਘ ਜੀ ਬੜੇ ਪਿਆਰ ਦੇ ਨਾਲ ਲਿਖਦੇ ਨੇ ਕਹਿੰਦੇ ਜਦੋਂ ਉਹ ਵਾਪਸ ਮੁੜ ਰਹੇ ਨੇ ਨਾ ਵੈਨ ਦੇ ਆਰ ਕਮਿੰਗ ਬੈਕ ਫਰੋਮ ਡੂਇੰਗ ਦ ਸੱਚਾ ਸੌਦਾ ਭਾਈ ਬਾਲਾ ਜੀ ਐਂਡ ਗੁਰੂ ਨਾਨਕ ਪਾਤਸ਼ਾਹ ਇਜ਼ ਇਨ ਅ ਕਨਵਰਸੇਸ਼ਨ ਵੈਨ ਗੁਰੂ ਨਾਨਕ ਪਾਤਸ਼ਾਹ ਐਸ ਨਾਓ ਰੀਅਲਾਈਜ਼ਡ ਆਈ ਹੈਵ ਟੂ ਗੋ ਬੈਕ ਹੋਮ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਯਾਦ ਆਇਆ ਕਿ ਮੈਂ ਘਰ ਵਾਪਸ ਮੁੜਨਾ ਆ ਤਾਂ ਗੁਰੂ ਨਾਨਕ ਪਾਤਸ਼ਾਹ ਬਾਲੇ ਨੂੰ ਕਹਿਣ ਲੱਗੇ ਕਹਿੰਦੇ ਬਾਲਿਆ ਆਪਾਂ ਕਿੱਧਰ ਨੂੰ ਚੱਲੇ ਨੇ ਕਹਿੰਦੇ ਪਿਤਾ ਜੀ ਨੇ ਤਾਂ ਵੇਖਣਾ ਹੈ ਕਿ ਆਪਾਂ ਲੈ ਕੇ ਕੀ ਆਏ ਆ ਕਹਿੰਦੇ ਮੈਂ ਜਾਵਾਂ ਕਿੱਧਰ ਹੁਣ ਪਿਆਰਿਓ ਤਾਂ ਇਤਿਹਾਸ ਆਪਣਾ ਲਿਖਦਾ ਹੈ ਕਿ ਆਪਣੇ ਘਰੇ ਨਹੀਂ ਵਾਪਸ ਗਏ ਫੇਰ ਇੱਕਦਮ
ਭਾਈ ਬਾਲਾ ਜੀ ਆਪਣੇ ਘਰ ਵੱਲ ਨੂੰ ਵਾਪਸ ਮੁੜ ਗਏ ਨੇ, ਪਰ ਗੁਰੂ ਨਾਨਕ ਪਾਤਸ਼ਾਹ ਨੇ ਤੇ ਕਹਿੰਦੇ ਪਿੰਡ ਦੇ ਬਾਹਰ ਜਾ ਕੇ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜ ਗਏ। ਸਾਰੀ ਰਾਤ ਲੰਘ ਗਈ। ਯਾਦ ਰੱਖੋ, ਇੱਥੇ ਇਤਿਹਾਸ ਕੋਈ ਸੁਣਾ ਰਿਹਾ ਸੀਗਾ, ਕਵੀ ਸੰਤੋਖ ਸਿੰਘ ਮਹਾਂਪੁਰਖ ਬੈਠੇ ਨੇ ਸੁਣਦੇ, ਸਾਖੀ ਕਿਵੇਂ ਆਪਾਂ ਸੁਣਨੀ ਆ ਪਿਆਰਿਓ। ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਜਦੋਂ ਲੱਗਣਾ, ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਫਾਈਨਸ ਆ ਦੈਟ ਮਾਈ ਸਨ ਰਿਟਰਨ ਯੈਸ ਤੇਰੇ ਬਈ ਈਸਟ ਲਾਜ਼ਨ ਖੰਮ ਬੈਕ ਹੋਮ, ਲੈਟ ਮੀ ਗੋ ਐਂਡ ਸੀ। ਗੁਰੂ ਨਾਨਕ ਪਾਤਸ਼ਾਹ ਜੀ ਫਾਦਰ ਮਹਿਤਾ ਕਾਲੂ ਖੋਲ ਬਾਲਾ ਜੀ ਐਂਡ ਸੇਜ਼, ਵਾਈ ਹੈਜ਼ਨਟ ਯੂ ਰਿਟਰਨਡ ਹੋਮ? ਐਂਡ ਹੀ ਪੁੱਟਸ ਹਿਸ ਹੈਂਡਸ ਟੁਗੇਦਰ ਐਂਡ ਹੀ ਸੇਜ਼, ਆਈ ਡਿਡਨਟ ਡੂ ਐਨੀਥਿੰਗ ਰੋਂਗ। ਹੀ ਸੇਜ਼, ਡੋਨਟ ਸੇ ਐਨੀਥਿੰਗ ਟੂ ਮੀ, ਆਈ ਟੋਲਡ ਹਿਮ ਲੈਟਸ ਨਾਟ ਗੋ ਟੂ ਦੋਜ਼ ਸਾਧੂਜ਼ ਦੈਟ ਸੇਜ਼ ਵੀ ਕਮ ਹੇਅਰ ਟੂ ਡੂ ਅ ਟ੍ਰੇਡ। ਹੀ ਸੇਜ਼, ਪਲੀਜ਼ ਡੋਨਟ ਸਕੋਲਡ ਮੀ। ਭਾਈ ਬਾਲਾ ਜੀ ਸਿੰਘ, ਹੀ ਸੇਜ਼, ਬਟ ਨਾਨਕ ਇਜ਼ ਸੇਇੰਗ ਆਊਟਸਾਈਡ ਆਫ ਦ ਵਿਲੇਜ ਇਨ ਦ ਜੰਗਲ ਬਟ ਇਸ ਡਰਾਈ ਪੂਲ ਅੰਡਰ ਅ ਟ੍ਰੀ, ਹੀ ਇਜ਼ ਸਕੇਅਰਡ ਟੂ ਕਮ ਹੋਮ ਬਿਕਾਜ਼ ਹੀ ਕਮਸ ਬੈਕ ਐਮਟੀ ਹੈਂਡਡ। ਗੁਰੂ ਨਾਨਕ ਪਾਤਸ਼ਾਹ ਜੀ ਉਸੇ ਢੰਗ ਦੇ ਨਾਲ ਜੁੜੇ ਨੇ ਜਦੋਂ ਤੁਲਸਾਦਾਸੀ ਨੇ ਜਦੋਂ ਵੇਖਿਆ, ਦਾ ਸੇਮ ਕਲਰ, ਦਾ ਸੇਮ ਲਵ, ਗੁਰੂ ਨਾਨਕ ਪਾਤਸ਼ਾਹ ਜੀ ਸੇ ਇਨ ਦੇਅਰ ਅਗੇਨ ਐਂਡ ਟੁਡੇ ਮਹਿਤਾ ਕਾਲੂ ਜੀ, ਗੁਰੂ ਨਾਨਕ ਪਾਤਸ਼ਾਹ ਇਜ਼ ਕੰਪਲੀਟਲੀ ਫਿਊਰੀਅਸ। ਅੱਜ ਅੱਗ ਅੰਦਰੋਂ ਮੱਚ ਰਹੀ ਹੈ। ਪਿਤਾ ਜੀ ਕਮਸ ਆਊਟ ਰਨਿੰਗ ਜਦੋਂ ਮਾਤਾ ਤ੍ਰਿਪਤਾ ਜੀ ਸੀਜ਼ ਦਿਸ, ਸ਼ੀ ਇਜ਼ ਫਿਲਡ ਵਿਦ ਫੀਅਰ, ਸ਼ੀ ਗੋਜ਼ ਰਨਿੰਗ ਟੂ ਬੇਬੇ ਨਾਨਕ, ਸ਼ੀ ਗੋਜ਼ ਕੁਇਕਲੀ, ਗੋ ਆਫਟਰ ਯੋਰ ਫਾਦਰ, ਆਈ ਡੋਨਟ ਨੋ ਵਾਟ ਹੀ ਇਜ਼ ਗੋਇੰਗ ਟੂ ਡੂ ਟੁਡੇ। ਗੁਰਸਿੱਖ ਪਿਆਰਿਓ, ਅੱਜ ਜਦੋਂ ਮਹਿਤਾ ਕਾਲੂ ਜੀ ਜਦੋਂ ਆਏ ਨੇ, ਗੁਰੂ ਨਾਨਕ ਪਾਤਸ਼ਾਹ ਉਸ ਪਿਆਰੀ ਦੀ ਯਾਦ ਵਿੱਚ ਜੁੜੇ ਨੇ, ਤਾਂ ਮਹਿਤਾ ਕਾਲੂ ਜੀ ਆ ਰਹੇ ਨੇ, ਇੱਕ ਪਾਸਿਓ ਇੱਕ ਪਿਤਾ, ਇੱਕ ਪਾਸਿਓ ਇੱਕ ਬੱਚਾ ਦੁਨੀਆਂ ਦੇ ਅੱਖਾਂ ਵਿੱਚ। ਪਰ ਗੁਰਸਿੱਖ ਪਿਆਰਿਓ, ਇੱਕ ਪਾਸੇ ਇੱਕ ਆਦਮੀ, ਇੱਕ ਪਾਸੇ ਇੱਕ ਇਨਸਾਨ, ਪਰ ਇੱਕ ਪਾਸੇ ਬੈਠਾ ਹੋਇਆ ਰੱਬ। ਟਰੂਲੀ ਦਿਸ ਇਜ਼ ਵਾਟ ਇਟ ਵਾਜ਼। ਮਹਿਤਾ ਕਾਲੂ ਜੀ ਕਮਸ ਰਨਿੰਗ ਓਵਰ, ਵਾਟ ਡਿਡ ਹੀ ਡੂ? ਐਂਡ ਹੀ ਟੇਕਸ ਦਾ ਆਰਮ ਆਫ ਗੁਰੂ ਨਾਨਕ ਐਂਡ ਹੀ ਪੁੱਲਸ ਗੁਰੂ ਨਾਨਕ ਅਪ ਫਰੋਮ ਦ ਫਲੋ, ਖਿੱਚ ਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਂਹ ਨੂੰ, ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਖੜੇ ਕਰ ਦਿੱਤਾ। ਖੜੇ ਕਰਕੇ ਕਹਿੰਦੇ ਦੱਸ ਮੈਨੂੰ, ਕਹਿੰਦੇ ਵਿਖਾ ਮੈਨੂੰ, ਕਹਿੰਦੇ 20 ਰੁਪਈਏ ਕਿੱਥੇ ਨੇ? ਵੇਅਰ ਇਜ਼ ਦੈਟ 20 ਰੁਪੀਸ ਆਈ ਹੈਵ ਗਿਵਨ ਯੂ? ਗੁਰੂ ਨਾਨਕ ਪਾਤਸ਼ਾਹ ਜੀ ਚੁੱਪ। ਜੀਵਨ ਦੀ ਜਾਂਚ, ਡਸ ਮੈਟਰ ਹਾਊ ਮਚ ਸਮਟਾਈਮਸ ਆਵਰ ਪੇਰੈਂਟਸ ਕਾਲਡ ਅਸ, ਟੁਡੇ ਵੀ ਆਰ ਸੋ ਕੁਇਕ ਇਨ ਟੋਕਿੰਗ ਐਂਡ ਆਨਸਰਿੰਗ ਬੈਕ, ਬਟ ਰੱਬ ਹਿਮਸੈਲਫ ਸਟੈਂਡਸ ਕੁਆਇਟਲੀ, ਨਾਟ ਅ ਥਿੰਗ ਹੀ ਇਜ਼ ਸੇਇੰਗ ਬੈਕ ਟੂ ਹਿਸ ਫਾਦਰ। ਟੋਲਰੈਂਸ, ਇੰਜੂਰੈਂਸ, Guru Nanak Pacha's father is saying, show me, where is that money? And Guru Nanak Pacha stays quiet. So what does Guru Nanak Pacha's father do? A mere mortal, a human being, takes his hand, his right arm comes up, and his hand raises, and he goes to slap the cheek, the left cheek of Waheguru Akal Purkh himself. Rabji is today taking slaps. He takes his left hand up and now slaps Guru Nanak Pacha Ji, that delicate cheek that was shining, and now on their right cheek. Mehta Kali Ji goes on slapping, and Bebe Nanaki is running over. When Bebe Nanaki Ji reaches this place, she doesn't see that father has hit her brother. So what does she do? ਉਹਨਾਂ ਨੇ ਘੁੱਟ ਕੇ ਜਾ ਕੇ ਆਪਣੇ ਪਿਤਾ ਜੀ ਨੂੰ ਜੱਫੀ ਪਾ ਲਈ ਬੇਬੇ ਨਾਨਕੀ ਨੇ। ਵੈਨ ਸ਼ੀ ਗੋਜ਼ ਐਂਡ ਐਮਬ੍ਰੇਸਿਸ ਹਰ ਫਾਦਰ, ਸ਼ੀ ਇਜ਼ ਪੁਲਿੰਗ ਹਿਮ ਬੈਕ ਐਂਡ ਸੇਜ਼, ਨਾ ਮਾਰ ਮੇਰੇ ਵੀਰੇ ਨੂੰ, ਨਾ ਮੇਰੇ ਪਰਮੇਸ਼ਰ ਜੀ ਨੂੰ ਮਾਰੋ, ਨਾ ਮਾਰ ਮੇਰੇ ਵੀਰੇ ਨੂੰ। ਬੇਬੇ ਨਾਨਕੀ ਸਿੰਘ, ਗੁਰਸਿੱਖ ਪਿਆਰਿਓ, ਐਂਡ ਰਿਮੈਂਬਰ, ਦੀਵਾਨ ਜੁੜਿਆ ਹੋਇਆ, ਸਾਖੀ ਕਿਵੇਂ ਆਪਾਂ ਸਰਵਨ ਕਰਨੀ ਹੈ। ਇੱਥੇ ਇਤਿਹਾਸ ਕੋਈ ਕਵੀ ਸੰਤੋਖ ਸਿੰਘ ਹੋਣਾ ਦਾ ਸੁਣਾ ਰਿਹਾ ਹੈ, ਤੇ ਮਹਾਂਪੁਰਖ ਬੈਠੇ ਨੇ, ਪਰ ਹੁਣ ਬੈਠੇ ਨਹੀਂ, ਮਹਾਂਪੁਰਖ ਗੁਰਸਿੱਖ ਪਿਆਰਿਓ ਜ਼ਮੀਨ ਤੇ ਲਿਟੇ ਹੋਏ ਰੋਂਦੇ ਪੁਕਾਰਦੇ ਕਹਿ ਰਹੇ ਨੇ, ਕਹਿੰਦੇ ਨਾ ਮਾਰ ਮੇਰੇ ਨਾਨਕ ਨੂੰ। ਉਹ ਮਹਾਂਪੁਰਖ ਉਸ ਸੀਨ ਉੱਪਰ ਪਹੁੰਚ ਗਏ ਨੇ, ਉਹ ਰੋਂਦੇ ਨੇ, ਕੁਲਰਾਉਂਦੇ ਨੇ, ਤਾਂ ਕਹਿੰਦੇ ਨਾ ਮਾਰ ਮੇਰੇ ਨਾਨਕ ਨੂੰ, ਨਾ ਮਾਰ ਮੇਰੇ ਪਰਮੇਸ਼ਰ ਨੂੰ, ਨਾ ਮਾਰ ਮੇਰੇ ਵੀਰੇ ਨੂੰ। ਇੰਜ ਸਾਖੀ ਸੁਣੀ ਦੀ ਗੁਰਸਿੱਖ ਪਿਆਰਿਓ, ਇਸ ਮਹਾਂਪੁਰਖ ਇਜ਼ ਅ ਲਾਇੰਗ ਔਨ ਦ ਫਲੋਰ ਕਰਾਇੰਗ,
and saying, "Don't hit my Rab, don't hit my Veer." It's like he's become Bebe Nanki for that moment. Bebe Nanki, Pyareo, when she moves back and she sees, she doesn't know that her Veer has been hit in his face. But today she sees that her Veer has got tears rolling down his cheeks. She sees that my Veer, his cheeks are always red and shining, but today they are blue and bruised. Upon seeing this, in shock she falls to the ground. Upon falling to the ground, she gets up and she goes and embraces her brother and walks home with him. Gursikh Pyareo, Guru Nanak Patshah Ji's journey continues. As Guru Nanak Patshah Ji's journey continues, the Udasiyan continue, that such a time comes, Bebe Nanki is back home in Sultanpur. Bebe Nanki is now missing Guru Nanak Patshah. She's thinking, my Veer said to me, if I remember him, he will come. She sits down to think about Guru Nanak. She turns around and there is no Guru Nanak. She's saying that my Veer told me if I sit down and remember him, he will be here. And she said, I'm thinking of him, but I turn around and he is not here. How can it be that what my brother said, what my Waheguru said, how can it be that it not be true? But such a day came that her inside is singing, Aab ho sajna, haun dekha darshan, tera ram kar aap nade khadi takta, main man chao kanera ram. Her inside is crying out. She goes and she's making a prashada today. But today, Gursikh Pyareo, as this prashada goes and it balloons up, but aaj Gursikh Pyareo, Pai Nanaki, Guru Nanak Patshah di, jadon bendi hai, ta kehndi hai ke Guru Nanak Patshah ne mainu kya si, jadon main aap ji di yaad karangi, ta tusi aavange, tusi kyon nahi aaye? Pyareo, ek jugti dassi hai itthe Guru Nanak Patshah ne. Aaj, Pai Nanaki prashada jadon paka rahe ne, aaj sahaj subhaye prashada jadon phulya, ਤਾਂ ਭੈਣ ਨਾਨਕੀ ਦੇ ਸਹਿਜ ਸੁਭਾਈ ਮਨ ਵਿੱਚ ਆਇਆ, ਹੇ ਅਕਾਲ ਪੁਰਖ, ਕਿਉਂ ਨਾ ਮੇਰਾ ਵੀਰ ਹੁੰਦਾ ਇਸ ਪ੍ਰਸ਼ਾਦੇ ਨੂੰ ਛਕਣ ਵਾਸਤੇ. ਇੱਧਰੋਂ ਪਿਆਰੇ ਗੁਰੂ ਨਾਨਕ ਪਾਤਸ਼ਾਹ ਦੁਨੀਆਂ ਨੂੰ ਤਾਰ ਰਹੇ ਨੇ, ਤਾਂ ਅੱਜ ਇੱਕਦਮ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਮਰਦਾਨਿਆਂ, ਅੱਜ ਪ੍ਰੇਮ ਦੀ ਖਿੱਚ ਪੈ ਗਈ ਹੈ ਮਰਦਾਨਿਆਂ. ਦ ਸਟ੍ਰਿੰਗਸ ਆਫ ਲਵ ਹੈਵ ਬੀਨ ਪੁਲਡ ਟੁਡੇ ਓ ਮਰਦਾਨਾ. We have been called, we must go at once. And today when Bebe Nanaki ji turns round, and who does she see? She sees Guru Nanak standing before her. Why? Because Gurmukh Milya Subhaye. Because Gurmukh Milya Subhaye, it's when we remembering without even knowing, when it becomes natural to us like breathing. That's when Guru Nanak will come and play in our courtyard, the courtyard of our heart.

0: मैं थोड़ा हरजाब तो हरेक मंडे सत वे तुसी तो मैं आपस विच गल्ला करांगे साडी कम्यूनिटी दियां साडे बच्चियां दियां साडे बाहर रहिंदे NRI दियां साडे देश दियां तो जो अजकल दे इशू हैगे सानू अफेक्ट करदे उहनां दियां सो लेट्स टॉक विद हरजाब
1: ਅੱਜ ਦਾ ਸ਼ੋਅ ਜੋ ਸਾਡਾ ਹੈਗਾ ਡਿਫਰੈਂਟ ਥੋੜਿਆ ਅੰਦਾਜ਼ ਦਾ ਹੈਗਾ ਤੁਹਾਨੂੰ ਪਤਾ ਕਿ ਅਸੀਂ ਕਲਚਰਲ ਇਸ਼ੂ ਜਾਂ ਕਮਿਊਨਿਟੀ ਇਸ਼ੂ ਲੈ ਕੇ ਆਉਂਦੇ ਹੁੰਦੇ ਹਾਂ ਸ਼ੋਅ ਦੇ ਵਿੱਚ ਬਟ ਅੱਜ ਕਈ ਕਾਫੀ 6-7 ਮਹੀਨਿਆਂ ਤੋਂ ਮੇਰਾ ਇੱਕ ਫਰੈਂਡ ਮੇਰੇ ਨਾਲ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਅਤੇ ਉਹਨੂੰ ਮੈਂ ਦੇਖੇ ਨੂੰ 15 ਕੁ ਸਾਲ ਹੋ ਗਏ ਅਤੇ ਉਸ ਵੇਲੇ ਤਾਂ ਬੜਾ ਸ਼ੌਕੀਨ ਜਿਹਾ ਹੁੰਦਾ ਸੀ ਮੁੰਡਾ ਸਾਡੇ ਅੰਗਰ ਹੀ ਸੀਗਾ ਖਾਣ ਪੀਣ ਵਾਲਾ ਪਰ ਹੁਣ ਜਦੋਂ ਮੈਨੂੰ 15 ਸਾਲਾਂ ਦੇ ਬਾਅਦ ਮਿਲਿਆ ਤਾਂ ਉਹਦਾ ਰੂਪ ਹੋਰ ਬਣਿਆ ਤਾਂ ਮੈਂ ਕਿਹਾ ਨੌ ਵੀ ਉਹਦਾ ਰੂਪ ਹੀ ਆ ਕਮਲ ਰੂਪ ਤਾਂ ਮੈਂ ਕਿਹਾ Kamal, why don't you come on the show and tell us about your way of life and about how Sikhi has affected you? Actually, aaj de show vich assi bade khushi naal tuhanu show kar sakde ke UK born jehde Nihang Singh ya unna naal assi gal karan lagge haan angrezi vich te punjabi vich te inna di lifestyle bare inna de jo way of life ya kaha eh kis tarah is line vich aaye ya kis tarah eh Sikhi naal jude ya te as way of life naal jude unna naal gal baat karange pehla te sare nu main jiyan nu kehna sat sri akaal ਕਮਲ ਪਹਿਲਾਂ ਤਾਂ ਤੂੰ ਹੀ ਦੱਸ ਕੇ 15 ਸਾਲ ਬਾਅਦ ਮਿਲੇ ਸੀ ਤਾਂ ਤੇਰਾ ਤਾਂ ਰੂਪ ਹੀ ਬਦਲਿਆ
2: ਪਹਿਲਾਂ ਹਰਜਾਬ ਸਿੰਘ ਮੈਂ ਤੇਰਾ ਸ਼ੁਕਰ ਕਰਦਾ ਕਿ ਅਤਿ ਧੰਨਵਾਦੀ ਹਾਂ
1: ਵਾਹ
2: ਤੁਹਾਨੂੰ ਕਿ ਤੁਸੀਂ ਸਾਨੂੰ ਬੁਲਾਇਆ ਗਰੀਬ ਬੰਦਿਆਂ ਨੂੰ ਤੁਹਾਡੇ ਸ਼ੋਅ ਤੇ ਨਾਲੇ ਬੜਾ ਚਿਰ ਹੋ ਗਿਆ ਜਿੱਦਾਂ ਫੁੱਲ ਖਿੜਦੇ ਆ ਤੁਹਾਨੂੰ ਦੇਖ ਕੇ ਇੰਨੇ ਸਾਲ ਹੋ ਗਏ ਆ ਨਾਲੇ ਇੰਨੇ ਹੁਣ ਜਿੱਦਾਂ ਨਵੇਂ ਨਵੇਂ ਐਕਸਪੀਰੀਅੰਸ ਤੁਹਾਡੇ ਨਾਲ ਹੁਣ ਸ਼ੇਅਰ ਕਰਦੇ
0: ਡੈਫੀਨਿਟਲੀ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜੋ ਨਿਹੰਗ ਸਿੰਘ ਹੈ ਨਿਹੰਗ ਇਹ ਨਿਹੰਗ ਹੁੰਦੇ ਕੀ ਆ ਵੋ ਆ ਨਿਹੰਗ ਸਪੈਸ਼ਲੀ ਜੋ ਇੱਥੇ ਦੇ ਯੰਗਸਟਰ ਆ ਉਹਨਾਂ ਨੂੰ ਪਤਾ ਲੱਗੇ ਵੋ ਆ ਨਿਹੰਗ
2: ਭਾਜੀ ਪਹਿਲਾਂ ਇਹ ਗੱਲ ਵਿੱਚ ਬੜੇ ਮਿਸਕਨਸੈਪਸ਼ਨ ਆ ਭੁਲੇਖੇ ਬਹੁਤ ਆ ਗਲਤ ਫਹਿਮੀਆਂ ਬਹੁਤ ਆ ਪਹਿਲੀ ਗੱਲ ਹੈ ਜਿਹੜਾ ਨਿਹੰਗ ਸਿੰਘ ਉਹ ਖਾਲਸਾ ਆ ਅਸੀਂ ਹੁਣ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਇੱਕ ਗੌਨਿਆ ਖਾਲਸੇ ਦਾ ਕਿ ਨਿਹੰਗਤਾ ਤੋਂ ਰਹਿਤ ਮੋਹ ਤੋਂ ਰਹਿਤ ਅਟੈਚਮੈਂਟ ਤੋਂ ਰਹਿਤ ਹੁਣ ਜਿਹੜਾ ਬੰਦਾ ਨੇ ਲੜਨਾ ਜਿਹਨੇ ਭਗਤੀ ਵੀ ਕਰਨੀ ਆ ਉਹਨੂੰ ਆਪਣੇ ਜਿੱਦਾਂ ਪਰਿਵਾਰ ਭਾਵੇਂ ਘੰਟਾ ਆ ਅੱਧਾ ਘੰਟਾ ਉਹਨੂੰ ਛੱਡਣਾ ਪੈਂਦਾ ਜੇ ਉਹਨੇ ਸ਼ਹੀਦੀ ਵੀ ਦੇਣੀ ਉਹਨੇ ਛੱਡਣਾ ਪੈਂਦਾ ਫਿਰ ਪਹਿਲਾਂ ਜਿਹੜਾ ਮੋਹ ਆ ਮਾਇਆ ਦੇ ਨਾਲ ਜੇ ਅਸੀਂ ਨਾਮ ਜਪਣਾ ਰੱਬ ਦਾ ਨਾਂ ਲੈਣਾ ਉਹ ਪਹਿਲਾਂ ਮੋਹ ਨੂੰ ਤੋੜਨਾ ਤਾਂ ਨਿਹੰਗ ਦਾ ਨਾਂ ਨਿਹੰਗ ਹੀ ਹੁੰਦਾ ਜਿਹੜਾ ਬੰਦਾ ਨੇ ਆਪਣੇ ਅੰਦਰ ਉਹ ਜਿਹੜਾ ਮੋਹ ਪਿਆਰ ਮਾਇਆ ਦਾ ਉਹਨੇ ਤੋੜ ਲਿਆ ਉਹਨੇ ਜਿੱਦਾਂ ਫਤਿਹ ਉਹਦੀ ਹੋ ਗਈ ਆ
0: ਸਰ ਤੁਹਾਡਾ ਵੁੱਡ ਯੂ ਬਿਲੀਵ ਦੈਟ ਯੋਰ ਪਰਪਸ ਇਨ ਯੋਰ ਲਾਈਫ ਇਜ਼ ਟੂ ਲੈ ਰੱਬ ਦਾ ਨਾਮ ਇਜ਼ ਟੂ ਜਪ ਰੱਬ ਦਾ ਨਾਮ ਇਜ਼ ਦੈਟ ਦਾ ਪਰਪਸ
2: ਨਾਓ ਯੂ ਨੋ ਫਰਮ ਜਪਜੀ ਸਾਹਿਬ ਵਟ ਇਜ਼ ਗੁਰੂ ਨਾਨਕ ਰਾਈਟ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁਜਲੇ ਕੇਤੀ ਛੁੱਟੀ ਨਾਮ ਹੁਣ ਅਸੀਂ ਨਾਮ ਜਪਨ ਆਏ ਆ ਦੁਨੀਆਂ ਚ ਹੁਣ ਇਹ ਸੰਸਾਰ ਦੇਖੋ ਅੱਜ ਕੱਲ ਕੀ ਕੁਛ ਹੁੰਦਾ ਲੜਾਈਆਂ ਝਗੜੇ ਹੁੰਦੇ ਆ ਦੋ ਭਰਾਵਾਂ ਦਾ ਵੀ ਨੀ ਹੁਣ ਅੱਜ ਕੱਲ ਬਣਦਾ ਕਾਹਲੇ ਕੁਝ ਲੋਕਾਂ ਨੇ ਆਪਣੇ ਦਿਲੋਂ ਰੱਬ ਭੁੱਲ ਗਿਆ ਉਹਨਾਂ ਨੂੰ ਠੀਕ ਨੀ ਜੀ
0: ਹੁਣ ਤੁਸੀਂ ਲੜਾਈਆਂ ਦੀ ਗੱਲ ਕੀਤੀ ਆ ਆਨ ਦ ਨਿਹੰਗ ਇਜ਼ ਨੋਨ ਫਾਰ ਬੀਂਗ ਫਾਈਟਰਸ ਐਂਡ ਵਾਰੀਅਰਸ ਕਿ ਇੱਕ ਜੋ ਨਿਹੰਗ ਮੇਰਾ ਖਿਆਲ ਮੈਂ ਅੱਜ ਪੜ੍ਹ ਰਿਹਾ ਸੀ ਦ ਵਰਡ ਨਿਹੰਗ ਮੀਨਸ ਕ੍ਰੋਕੋਡਾਇਲ I'm not sure it comes from a word for a crocodile, and they're basically the Nihangs were a group of warriors. Is that right or wrong?
3: I think it's really important that we set the context before we can answer anything about Nihangs.
0: Okay.
3: So Kamal Roop started by saying, firstly, we don't see ourselves as a distinct group of people in any way. We are the Khalsa.
0: Okay.
3: There's no separating the Nihang Singh from the Khalsa or the Khalsa
0: You're
3: from the
0: Nihang Singh. You're not a separate sector or a separate group or people you don't make out as if they're separate groups within Sikhism, but you the Nihangs are not separate.
3: Absolutely not. Well, I'll go one step further to say that the context within which a Nihang Singh exists is first and foremost we're a student of Guru Nanak.
0: Okay.
3: So that's the first and foremost context. Because people will look at us barong.
0: Yeah.
3: Outside, and they'll see us as a warrior race, and they'll see us with weapons, they'll see us with our bana, but they don't see that first and foremost we are Sant then Sapahi.
0: Right.
3: So the definition of a Khalsa first has to come from Guru Nanak's student.
0: Okay.
3: So you have to be Guru Nanak's student first. That's what we are.
0: Okay.
3: So you asked, is our duty here to Japanam? That's our first duty.
0: That's your first duty.
3: That's our absolute first duty here. So if you want a description of what a Nihang Singh is, first you have to go to the source, and that's Guru Nanak Dev Ji.
0: So when you say, like, you look, you have weapons, you know, to be honest, anyone coming, a youngster looking at you will think, yeah, dar lagda hai ta bade khatte khatte yaar ya raku hai ya idda jani bada dekhan nu first impression is that. When pehle to bahut badi misconception hai ke ji Nihang ladde rehnde hai. Is that right or wrong?
3: I don't think it would be fair to say that it is right, and it wouldn't be fair to say that it is wrong
0: come
3: either.
0: On. It's you're not on a party political broadcast.
3: The reason it isn't right to say that we are always fighting is because a Nihang Singh, a Khalsa, is never one to attack.
0: Right.
3: If you look at Sikh history, the history of all the wars that were fought, we were always defending.
0: We were always defending.
3: Defending our right to practice our own lifestyle and the rights of anybody else. See, again, I'll go back to the point that who are our role models?
0: Yeah.
3: Our role models were people like Guru Arjan Dev Ji, Guru Tegh Bahadur Sahib Ji. These were the people who were ahimsa.
0: Pacifists.
3: They were political movers. But they decided that the first thing that we will do is that we will try and resolve any issue with Galbaat, with sitting down, with diplomacy. So as a Khalsa, we've been given an instruction that you don't raise your sword at the first instance. That's the last thing that you should do. But on the other hand, we're also told, Khalsa soe jo lade nit jang. A Khalsa is a warrior every day. So what does that mean? The first thing that a Khalsa does is they start a battle within themselves to kill their own ego. That is the way that we fight every day. That is true that we fight every single day, but it's an internal battle that we fight every day, and a battle to get rid of our lust, our greed, our attachment we already talked about. So no, we don't go around looking for fights. We don't go around looking for arguments, picking on people, because our guiding light is Guru Nanak Dev Ji, and Guru Nanak's first instruction to us was Ek Onkar. Everyone is Rab. Aval Allah Noor Upaya Kudrat Ke Sab Bande. Everything belongs to Rab. Everything is Rab. Everything that you look around is Rab. That is the guiding light of the Nihang Singh. So who do we fight with?
0: You
3: can't fight with anyone. But you can defend if somebody is out of their own ego or attacking somebody else, then it's our duty to step in.
2: Guru Maharaj ne likhya sab mein jot jot hai soye ke tusi wahe guru tusi saryan de andar ya phir ladna kehde na jad hon judd vele maharaj oh dushtan de vich vi ohna nu rab dida si eh jehra judd si oh taran da judd si ke sach nale jhooth jhooth kiya jehra bande da ahankar main eh kita main eh karda mere kol eh ya
0: ਹਾਂਜੀ ਹਾਂਜੀ ਜਦੋਂ ਹੁਣ ਸਿੱਖਿਆ ਉਹ ਕਹਿੰਦਾ ਮਹਾਰਾਜ ਜੋ ਤੁਰ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਲੜਾਈ ਸੀ ਇੱਕ ਪਾਸੇ ਕਹਿੰਦੇ ਅਸੀਂ ਕਰਦੇ ਹਾਂ ਦੂਜੇ ਪਾਸੇ ਕਹਿੰਦੇ ਮਹਾਰਾਜ ਜੋ ਤੂੰ ਕਰਦਾ ਤੂੰ ਚੰਗਾ ਹੀ ਕਰਦਾ
2: ਤੁ ਨਾਲੇ ਜਿਹੜੇ ਉਹ ਸ਼ਹੀਦ ਸਿੰਘ ਹੋਏ ਜਿੱਦਾਂ ਬਾਬਾ ਦੀਪ ਸਿੰਘ ਹੋਏ, ਨਿਹੰਗ ਸਿੰਘ, ਅਕਾਲੀ ਬਾਬਾ ਗੁਰਬਖਸ਼ ਸਿੰਘ, ਅਕਾਲੀ ਬਾਬਾ ਫੂਲਾ ਸਿੰਘ, ਕਿੰਨੇ ਕਿੰਨੇ ਵੱਡੇ ਵੱਡੇ ਨਿਹੰਗ ਸਿੰਘ ਹੋਏ, ਅਸੀਂ ਉਹਨਾਂ ਦੇ ਆਸਰੇ ਨਾਲ ਇੱਥੇ ਬੈਠੇ ਹਾਂ ਅੱਜ ਸਾਰੇ। ਜੇ ਅਸੀਂ ਸਾਰੇ ਹੁਣ ਸਲਾਮ ਦਾ ਜਵਾਬ ਦੇਣਾ ਸੀ, ਠੀਕ ਨੀ, ਕਿ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਜਿਹੜਾ ਕੁਛ ਉਹਨਾਂ ਨੇ ਕੀਤਾ ਅਸੀਂ ਹੁਣ ਬੈਠੇ ਹਾਂ ਅੱਜ, ਫਿਰ ਅਸੀਂ ਤਾਂ ਉਹਨਾਂ ਨੂੰ ਸਲਾਮ ਕਰਦੇ ਹਾਂ ਜਿਹੜੇ ਸ਼ਹੀਦ ਸਿੰਘ ਆ।
0: So great sacrifices were made for our qoms to be here today.
2: Yeah. That's right.
3: Yeah.
0: And really,
2: yeah.
0: What I really want to know, right, is why is someone going to uni, doing what people do at uni, yeah, like I did, right, maybe not to that extent, but a secret assembly, right? But what just compels you, right, out of the blue, to say, right, I want to follow this path. But ਤੁਹਾਨੂੰ ਕੀ ਇੱਕ ਤੁਹਾਡੇ ਜੀਵਨ ਚ ਕੀ ਆਇਆ ਕਿ ਤੁਸੀਂ ਸੋਚੋ ਇੱਕ ਦਿਨ ਤੁਸੀਂ ਆਪਣੀ ਯੂਨੀਵਰਸਿਟੀ ਲਾਈਫ ਸਟਾਈਲ ਬਹਿ ਰਹੇ ਹਾਂ ਖਾਣੇ ਪੀਣੇ ਐਂਡ ਬੋਬ ਯੂ ਨੋ ਬਿਕਾਜ਼ ਯੂ ਗੋ ਟੂ ਆਲ ਦ ਯੂਨੀਅਨਸ ਨੈਵਰ Yeah, not literally, but... Yeah,
4: no, yeah, we met through Sikh society.
0: Yeah, that's right.
4: So the idea is that when I first arrived at university, you know,
0: yeah.
4: And you sit there, you're away from your mum and dad, yeah. Because first your guidance comes from your parents and your family,
0: yeah.
4: And your life evolves around your family circle,
0: yeah.
4: Inner circle. Then when you get to university, you have a whole new circle.
0: Yeah.
4: The first thing you do is you look for like-minded people.
0: Yeah.
4: You know, Sikhs. And then you ask yourself...
0: Well, you look for your own.
4: Then you ask yourself, who am I? You know, I'm a Punjabi, I'm a Sikh, I'm British, yeah. I'm European, but who am I really? Well, when that journey begins of wanting to know who you are inside, when you start asking the question, then Rab starts giving you the answers. So it's about bhag, it's about internalization, contemplating sat, santok, vicharo. And when you sit there and you start that journey from within, then automatically you attract like-minded people. Now if you look at all of our social crowd, now Sikh societies, they didn't really exist when we were at uni.
0: That's right.
4: Upset them up.
0: Yeah.
4: You know, you were at Kingston. Yeah. Yeah. Went around and get together once a month for Bhangra or something, but there wasn't a regular network. Having set the Sikh societies up, then there was a medium there for us to carry on our journey, but then together. When you do a journey on your own, it's very hard. Right? It's very lonely.
0: Yeah.
4: When you do a journey with your friends,
0: yeah.
4: It becomes a laugh.
0: Yeah.
4: It's fun. You know, and Maharaj dictates this in Bani. He says that, you know, Bella Nashaya, you know, like as a youngster, you see Yari Dosti, you think, Yari Dosti. Then you got your parents, bigger Nashaya. In fact, at university, Bella Nashaya for youngsters normally is the artificial stuff.
0: Yeah.
4: You know, alcohol and stuff like that, yeah. Then you get to Yari Dosti, you think, now that's more important, my Yari Dosti. Then you got your parents. But the ultimate Nashaya is Rab. The internal nasha inside you. Maharaj Bani daste, Sikhan de ghar janam lena sau janma di bhakti. Maharaj kehnde apna mool pehchan. Bar bar bani ch. The whole point of reading Bani is that, you know, kan, you know, akha khol ke, banda dhyan de naal, bade vi Maharaj ne actually likhya ki. You know, and in proper Bani and Bhat, you've got Nanak Guru Gobind Singh. There's no difference between any of the gurus. Each guru gave us lessons. And the more you read Bani, the more lessons you learn. And that's wisdom, wise domain. Wisdom is the domain of the wise. And with wisdom, you have an easier life. My dad said to me at a young age, Bhat teri marjiya sau khara, ao kharaya. And I saw kera de vich thodi aishya. Bisi aya di kade kade saunga ya gara. Me nahi ta teri marjiya, aap sekhla. O bhi thik hai ya, par thode ao kharaya. Par oda bhi fayda hai. Now, at university, we're lucky, as individuals, we are our own men.
0: Yes.
2: Bob, can I just interrupt for a second? If I put it into an academic context,
0: yeah.
2: If you've got a QC,
0: yeah.
2: You're a QC,
0: yeah.
2: Unne jiddan law da, kanoon da, unne inna khoj kita. Theek hai ni? Jera barrister hunda, unne ek type da kita. Solicitor hunne, unne ek type da. Jera legal aid ya, unne oto kat kita. Hierarchy, ha na? When jira tusi kello ke why we like this
0: yeah.
2: According to our khoj jira saadi research ya jehdi saadi aatmik khoj ya saadi historical khoj ya saadi jehdi experience hai jida panch vichar ke jida sant mahapurkhan nu mil ke vichar karke saada jira experience aa saada jira conclusion ya jira oda nichore ya is passe is conclusion te pahunch gaya.
0: That this is the way forward.
2: Hanji.
0: And that this is the best way.
2: Hanji. Yeah. For us.
3: And it might seem to, maybe like you were saying that you've not seen your friends for a long time, it might seem that something like this is just overnight,
0: yeah.
3: But it rarely is an overnight thing.
0: Yeah. Yes.
3: This is based on years and years and years of...
0: It's a gradual transformation.
3: Well, it's a gradual transformation. There's no doubt about it that it's completely gradual, but in the sense that when you enter the journey, you don't know where you're going to end up. What do? When we're at universities, we found the first time in our life that we were away from home, and it was completely up to us to decide our path in life.
0: Mm-hmm.
3: So, like you said, the first thing we do is we look for our own.
0: Yeah.
3: So you start finding other Punjabis,
0: yeah.
3: You start finding other Asians,
0: yeah.
3: And then you say, okay, let's see what this is about. You start going to Sikh societies.
0: Yeah.
3: So you don't go with an end goal that I'm going to become an Ehang Singh. You go with, let's start discovering,
1: let's see where
3: my parents have told me about Sikhi my whole life, now I'm 18, 19, 20, I want to know for myself, does it make sense for me?
1: What we're going to do now is we're going to go to a break, we'll continue to chat after a break, we're going to talk a lot more, we're going to talk about the style of turbans, we're going to talk about the weapons that you carry, we're going to talk about the dulls and the various dulls. We're going to talk about my favorite topic, Gurdwara committees and how they run in this country. And we're going to talk about why the youngsters in this country are not taking any initiative and stepping forward in the management of the religious institutions. But we're going to talk Sara Kase Galan Karunga Asi Break the Bab.
5: Main thoda harjab te har ek Monday 7 baje tusi te main aapas vich galla karange saadi community diyan saade bachyan diyan ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ
1: ਸਾਰਿਆਂ ਨੂੰ ਇੱਕ ਵਾਰੀ ਸਵਾਗਤ ਹੈ ਵੈਲਕਮ ਬੈਕ ਟੂ ਦ ਸ਼ੋਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਅਸੀਂ ਗੱਲ ਕਰ ਰਹੇ ਹਾਂ ਨਿਹੰਗ ਸਿੰਘਾਂ ਬਾਰੇ ਸਿੱਖਇਜ਼ਮ ਬਾਰੇ ਤੇ ਇੱਥੇ ਦੇ ਜੰਪਲ ਮੁੰਡਿਆਂ ਨਾਲ ਕਿ ਉਹ ਇਸ ਕਿਸ ਤਰ੍ਹਾਂ ਲਾਈਨ ਵਿੱਚ ਆਏ ਆ ਫਸਟ ਆਫ ਆਲ ਹੁਣ ਤੁਸੀਂ ਮੈਨੂੰ ਅਸੀਂ ਗੱਲ ਕਰ ਰਹੇ ਸੀਗੇ ਹਾਉ ਸਮਵਨ ਵੁੱਡ ਗੈਟ ਇੰਟੂ ਇਸਲਾਮ ਮੈਨੂੰ ਤੁਸੀਂ ਆਪਣੇ ਐਵਰੀ ਡੇ ਲਾਈਫ ਬਾਰੇ ਦੱਸੋ ਕਿ ਦੈਟ ਇਹ ਤੁਹਾਨੂੰ ਜਿੱਦਾਂ ਜਿਹੜੇ ਮਾਂ ਪੇ ਦੇ ਆਮ ਖੁਆਇਸ਼ ਹੁੰਦੇ ਆ ਕਿ ਮੇਰਾ ਬੱਚਾ ਸਪੈਸ਼ਲੀ ਸਾਡੇ ਪੰਜਾਬੀ ਮਾਂ ਪੇ ਕਿ ਸਾਡਾ ਬੱਚਾ ਵਕੀਲ ਬਣੇ ਡਾਕਟਰ ਬਣੇ ਤੇ ਯੂ ਨੋ ਅਕਾਊਂਟੈਂਟ ਬਣੇ ਜੋ ਬਣੇ ਰਾਈਟ ਡੂ ਯੂ ਨੋਟ ਹੈਵ ਅਵਰ ਜੋਬਸ ਅਪਾਰਟ ਫਰੋਮ ਦਿਸ ਐਂਡ ਹਾਉ ਹਾਰਡ ਇਜ਼ ਇਟ ਇਨ ਐਵਰੀ ਡੇ ਲਾਈਫ ਆਈ ਮੀਨ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਉਣੀਆਂ ਐਵਰੀ ਡੇ ਲਾਈਫ ਵਿੱਚ ਡੂ ਯੂ ਵਰਕ ਪਲੇਸ ਇਜ਼ ਅਪਰੀਸ਼ੀਏਟ ਦਿਸ ਐਂਡ ਤੁਹਾਨੂੰ ਲੋਕ ਹਾਉ ਯੂ ਪਰਸੀਵਡ ਆਈ ਮੀਨ ਲੈਟਸ ਫੇਸ ਇਟ ਜੇ ਕੋਈ ਤੁਸੀਂ ਇੰਪਲੋਇਰ ਲਈ ਜੋਬ ਮੰਗਣ ਜਾਂਦੇ ਡੂ ਦੇ ਥਿੰਕ ਓਹ ਮਾਈ ਗੋਡ ਦਿਸ ਗਾਇਜ਼ ਅ ਟੈਰਰਿਸਟ ਮੈਨ ਇਹਦੇ ਅਸੀਂ ਲਾਗੇ ਨਹੀਂ ਜਾਣਾ ਜਾਂ ਇਹ ਨਾ ਹੀ ਵਿਲ ਕਮ ਹੇਅਰ ਐਂਡ ਸਪਰੈਡ ਹਿਜ਼ ਐਕਸਟ੍ਰੀਮਿਸਟ ਬਿਲੀਫਸ ਔਰ ਸਟਫ ਲਾਈਕ ਐਵਰੀ ਡੇ ਲਾਈਫ ਸਟਾਈਲ ਮਸਟ ਬੀ ਹਾਰਡ ਐਨਫ ਯੂ
2: ਵੀ ਸਟਾਰਟ ਵਿਦ ਸਟਫ ਸੇ ਯੂ ਐਜੂਕੇਸ਼ਨ ਫਰਸਟ
3: ਵੈਲ ਆਈ ਥਿੰਕ ਲਾਈਕ ਮੋਸਟ ਆਫ ਅਸ ਆਰ ਆਲ ਯੂਨੀਵਰਸਿਟੀ ਐਜੂਕੇਟਡ
1: ਸਾਰੇ ਤੁਸੀਂ ਯੂਨੀਵਰਸਿਟੀ ਗਏ ਹੋ
3: ਹਾਂਜੀ
1: ਮੈਂ ਵੀ
3: ਸੋ ਆਈ ਥਿੰਕ There's a huge misconception
1: right.
3: as to how difficult life must be living yeah. this kind of lifestyle. Secondly, there's always a misconception that it's one or the other.
1: Right.
3: Either you can be a Singh yeah. and a religious person
1: yeah.
3: or you can be a worldly person.
1: Yeah.
3: And again, it's a huge misconception. Guru Nanak, again, I'll go back to, he was the prime example of someone who lived a worldly life, a family life. He had his farm, he had things that he had to do within the world, but he also had his absolute divine purpose in life as well. So, and that's exactly the same, being the students of Guru Nanak, we have to follow that same path. So for myself, I'm an IT manager.
1: Right.
3: And I've worked in jobs in massive companies in the middle of London.
1: See, and to be honest, if someone looks at yourself,
3: yeah.
1: they wouldn't probably think that this guy's an IT manager.
3: And
1: in fact, a lot of the misconception people have about things and young things is ke bande bille hone hain and that's why idhar nu lag gaye ke udhar nu just job nahi mili that jo aam taur te that's what our people think
3: yeah,
1: and
3: yeah,
1: unfortunately is maybe it's because in India to some extent in the villages that is a bit true that India jo pinda ch hunda si when mundin job na nu mile idhar nu khich kana chal tu gurdwara ja utthe paathi puthi ban ja jo and but in this country that's just not true I mean
3: yeah. Yeah, absolutely.
1: One
3: of the questions I always get asked is do you go to work looking like that
1: yeah I would like to know.
3: I mean, I don't wear what I'm wearing, but yeah. I certainly go with an open dhari and the mala just as it is.
1: As it is.
3: You know, of course, in a work environment, you know, you're going to be having clients, you're going to be having meetings, yeah. so you'll wear a shirt, trousers, or whatever,
1: yeah.
3: whatever is appropriate within that yeah, environment.
1: You're not in this 24/7. I mean,
3: not at all. Yeah. But having said that, I've never ever found that there is a barrier. In fact, I find that people of other cultures are more open to it. They're more acceptable. They're more open to the fact that this person has their own lifestyle. But as long as they can be professional, they can come into our company
1: and
3: do the job that they need to. At the end of the day, what's a company want out of you? They want whatever your skills are.
1: Hmm.
3: If you can perform those skills, And you can do your best. You go home happy, they go home happy. And I've never once had any problem. I've always gone to an interview like this, and I've never had a problem with an interview. And what is the kirpa so far? I've been getting whatever jobs that I've been going for.
0: That is quite hard to believe for like someone sitting on this side of the fence and would think, right, in this day and age, especially with the terrorist threat and after what's happened after 9/11 and all that, with discrimination, you can have a normal job and you can be obviously married and you've got kids and everything like that. So, baki life pretty normal hai, jiddari, pretty normal.
2: Paji, jira Maharaj ki kripa hai, koi ant hai.
0: Right.
2: Ora koi ant nahi. Jira jiri jab Maharaj kripa karuga, fir tada kera bhav hai, kera fikr hai, hai na? Hun jidda hun das hai, main agge lecturer si. SOAS, School of African and Oriental Studies.
0: He was a lecturer?
2: Yeah. I used to teach Punjabi there.
0: Really?
2: It, like this. They didn't have a problem with it. Fir oh to baad main expert linguist baneya si, CPS le.
0: Right.
2: Fir main jidda baane ch utthe evidence dinda si, Sadak Crown Court tu janda hona.
0: Sare apne bande phadaye ho tu
2: hai? Nahi.
0: Sare tax fraud.
2: Jinne ne galat kita, oh aape phad ho jande hai. Theek ni paaji? ਫਿਰ ਉਹ ਮਹਾਰਾਜ ਜੀ ਕਿਰਪਾ ਆ ਕਿ ਆਪਣੀ ਕੰਫੀਡੈਂਸ ਹੁੰਦੀ ਆ ਨਾਲੇ ਜਿੱਦਾਂ ਹੁਣ ਤੁਸੀਂ ਕਹਿੰਦੇ ਸੀ ਕਿ
0: ਸੋ ਡਿਡ ਯੂ ਗੈਟ ਟੂ ਯੂ ਪੰਜਾਬੀ ਦੈਟ ਮਚ ਆਈ ਮੀਨ ਸੋ ਯੂਰ ਲੈਂਗੁਏਜ ਫॉर ਯੂ ਬਿਕੇਮ ਵੈਰੀ ਸਟਰੋਂਗ
2: ਦੈਟਸ ਰਾਈਟ
0: ਸੋ ਬਿਕੋਜ਼ ਐਟ ਯੂਨੀਵਰਸਿਟੀ ਯੂ ਲੈਂਗੁਏਜ ਦ ਬਤੀਸੀ
2: ਹਾਂਜੀ
0: ਬਟ ਇਟ ਵਾਸ ਯੂ ਸਟਿਲ ਏਵਰੀਵਨ ਨੋਸ ਦੇ ਬੇਸਿਕਸ ਬਟ ਨਾਟ ਓਨਲੀ ਦਾ ਹੁਣ ਡੁੰਗਾਈ ਤੱਕ ਨਹੀਂ ਜਾਣਦੇ ਕਿਸ ਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ ਆਈ ਵਾਸ ਅ ਬਿਟ ਡਿਫਰੈਂਟ ਬਿਕੋਜ਼ ਆਈ ਡਨ ਏ ਲੈਵਲ ਐਂਡ ਜੀਸੀਐਸਈ ਐਂਡ ਦੈਟ ਗ੍ਰਾਉਂਡਡ ਮੀ ਅ ਬਿਟ ਐਂਡ Yeah, but so you went on to take it to the next level.
2: After chemistry, I did a Sikh studies, Masters of Philosophy. Then I started a PhD in the Dasam Granth. And for that, I needed like linguistic skills, Braj Bhasha, Punjabi.
0: Did that involve you virtually reading and deciphering the whole of the Dasam Granth?
2: Pretty much going through the whole scripture, na? Bit by bit and trying to understand it. And Mahapurkhan di kirpa vi ya, jere gyani te ani sant mahante ya, unne bhi bahut bakshish bahut pala kita sade upar ke sanu ko sikhaya. So you know, everything's possible. You know, if you've got a good positive attitude, chardi kala kiya ke positive attitude. Jad hun gore ya, tusi smile karke milunge, pyar na milunge, oh bhi pyar na milde ya.
0: That's right.
2: Je tusi jidda idda absos na honge, milunge. Oh, bhi absos.
0: Pehle road pattern lagiya na,
2: jaan jaan
0: yaar brada, ab kare ro.
2: ਹੁਣ ਜਿਹੜੇ ਸਾਡੇ ਭਰਾ ਆ ਇੰਪੀਰੀਅਲ ਯੂਨੀਵਰਸਿਟੀ ਚ ਕੰਮ ਕਰਦੇ ਆ ਇੱਦਾਂ ਹੀ ਕੰਮ ਕਰਦੇ
6: ਆ ਵਰਕ ਫੋਰ ਇੰਪੀਰੀਅਲ ਕਾਲਜ 12 ਇਅਰਸ
0: ਰਾਈਟ
6: ਐਂਡ ਆਮ ਐਨ ਆਡੀਟਰ ਦੇਅਰ ਫੋਰ ਦੀ ਸਟੇਟਸ ਡਿਪਾਰਟਮੈਂਟ ਨੈਵਰ ਹੈਡ ਐਨੀ ਪ੍ਰੋਬਲਮਸ ਬਟ ਇੰਟਰਸਟਿੰਗਲੀ ਆਈ ਸਟਾਰਟਡ ਮਾਈ ਲਾਈਫ ਐਟ ਇੰਪੀਰੀਅਲ ਵੇਅਰਿੰਗ ਦੈਟ ਟ੍ਰਾਇੰਗਲ ਬਟ ਮਾਈ ਫੈਮਿਲੀ ਫਰਮ ਅਫਰੀਕਾ
0: ਰਾਈਟ
6: ਸੋ ਆਈ ਯੂਸਡ ਟੂ ਵੇਅਰ ਲਾਈਕ ਦ ਲਾਰਜ
0: ਅਫਰੀਕਨ ਸਟਾਈਲ
6: ਸੋ ਆਈ ਚੇਂਜਡ ਅਬਾਊਟ 2 ਇਅਰਸ ਕੇਮ ਟੂ ਨਹੰਗ ਕਲੇ ਔਨ ਮੈਰਿਜ ਵਿਦ ਚਿਲਡਰਨ ਐਂਡ
0: Why did you come to Nahant? Why after being, you know, after setting your ways and did it cause any problems in your family? Did your dad ever go and say,
6: they didn't understand, you know, they thought I'm getting misled.
0: Is that a serious problem? Did they think that Kehaetoria is being misled, yeah, extremism?
6: Yeah, you can understand their concerns.
0: I come
6: from a quite religious family anyway, we're into Kirtan and Pata, etc.
0: Yeah.
6: But there was this deep, deep yearning in me.
0: Right.
6: For Maharaj, and for me, you know, you go through, Sikhi starts from Guru Nanak Sahib, but it ends with Guru Gobind Singh.
0: Right.
6: And for me, my grandfather always instilled, you know, Guru Gobind Singh is my hero, you know.
0: Yeah.
6: You know, I want to look like him, eat like him, talk like him, you know, read the Bani. So, out of everyone in the world, Guru Gobind Singh was my hero. So, you start yearning for Maharaj. And it's like an internal thing starts happening first. You start changing inside. Your view on life changes. Your relationship with people. And for me, I just saw somebody in a barna doing shastra. And the penny just dropped there.
0: That was a
6: turning point for me. But I didn't know what Nahangs were, to be honest with you. Slowly, Harpata Laga Mariyata Kiya, and basically traditional Sikhi as it was really. But I've had no problems in work at all. In fact, when I changed my bug style, it was Apne Bande that noticed. I had one or two comments from the Gore, but
0: yeah, Apne Bande But why the certain style of bug that you are all wearing today? Why not just a conventional, normal one or the African style one? What does this style of bug represent? Is it a certain part of the code or?
4: So just to finish, so I've got a university degree as well.
0: That's a ladder. I was going to save you, like, to just talk about your starring role.
4: I was a little bit luckier than the others because my parents have told me it's much easier in England. If you want to succeed, have a business.
0: Right.
4: If you've got a business, you've got freedom.
0: Right.
4: And so for me, my hobby was Sikh societies, and you know, running the businesses was just a bahana, really.
0: Yeah.
4: You know, Sikh societies were where life was really out. And we're quite lucky. In our generation, we went from one Sikh society to 50. In England, at one point, we had 50 Sikh societies.
0: No? I think BOSS is it, the organising group?
4: BOSS. Now, lately, because obviously our generation has all stepped back, down to about 30 Sikh societies.
0: Right.
4: Actually, it might even be 20 now.
0: Is it on the wane?
4: At the moment, it's on the way down. Yeah.
0: Why? Why do you think that is?
4: Politics.
0: Politics. Well, even in youngsters.
4: That's right. You know, did it
0: start early, eh?
4: Siyaya di scheme ya bhi ajni kadni par parson da thonu si pakhlana.
0: Adikke laila.
4: You know, Nordwan in England, and in the West, bole bote, sachi bote.
0: I always say this. Moodai gal kar dende ya. Siddhi ji gal kar dende ya.
4: Question pochh lo ni.
0: Oh, India le kundiya ni. Jada
4: hira fi ni. Shaitani, most Nordwan, what you ask them, they just tell you.
0: They've told their mum and dad, they're out of order. They said, Dad, I think this is out of order, this is wrong. Yeah.
4: And because of that, the Siani, the politicians have worked out ways of manipulating youngsters against others.
0: Are you telling me at the moment that there's a fic between the youngsters as well?
4: Massive.
0: Yeah.
4: In the last 5 years, everything's been going. Sikh society's been going down the pan. They started going down the pan about 8 years ago. And 5 years ago, it hit really badly, yeah? Problems with Nordwan and that, so we just all stepped back.
0: What, against each other?
4: Yeah, so, you know, look, basically, look, this is what happened. We used to have a BOSS, British organisation.
0: You know, Sikh students, that's
4: and
0: right.
4: There was in there, we had everyone. Mornir, Singh.
0: That's right, in there, there was everyone. Yeah.
4: Everyone. As long as you were Sikh.
0: As long as you were Sikh, yeah.
4: Whatever background, even if you said that Ahmad Allah Swami, that's what we didn't care. We said, but
0: that's right.
4: And it's all about togetherness.
0: Which is what Sikh is about. That's inclusive. That's
4: inclusive,
0: right.
4: Inclusive, yeah. And that's how it started. And that was mainly thanks to the Muslim, because they started converting youngsters. For us lot, there was an urgency that we all need to be united.
0: Right.
4: And that's why we went from one. And to London, we had 22 Sikh societies in London.
0: That's right, yeah.
4: So London, it was on fire. Everyone was just so happy. So I don't know, this is brilliant. So the political bodies that they are, no need to mention their names, but whoever they were, they first started to try and attack us about 15 years ago. When we first started, after 3 years, they thought, they're number of buddy and there.
0: Were the political bodies?
4: Yeah.
0: Or
4: they didn't.
0: Why didn't you tell them to get lost?
4: We did. So they didn't succeed for the first 5 years.
0: Yeah.
4: The different political bodies, whoever they are, they don't need to be mentioned, but people know who they are.
0: Yeah.
4: Yeah? And some of them aren't gone, really. Yeah? Yeah. And so they didn't have no impact. But after 5 years, holy, holy, Pandit Patan Lappai. So first, Boss Hane Kehta, Vijire Santaleya, Pala Yan Kato.
0: Right.
4: Yeah. ਫੇਰ ਕਹਿੰਦੇ ਇਹ ਮੋਨੇ ਕੋਲ ਜਿਹੜੇ ਆ ਨਾ
0: ਇਹਨਾਂ ਨੂੰ ਕੱਢੋ
4: ਮੋਨੇ ਘਰ ਦੇ ਸੱਤ ਇਹ ਜਿਹੜੇ ਵਿਚਾਲੇ ਜਿਹੇ ਸੀਗੇ ਇਹਨਾਂ ਨੂੰ ਕੱਢੋ ਫੇਰ ਕਹਿੰਦੇ ਅਖੰਡ ਕੀਰਤਨੀਆਂ ਨੂੰ ਕੱਢ ਦੋ
0: ਪਹਿਲੇ
4: ਟਕਸਾਲੀ ਸਿੰਘ ਐਂਡ ਇਟ ਵਾਸ ਅ ਕੁਐਸਚਨ ਹੋਲਡ ਟੂ ਮੀ ਯੂ ਨੋ ਵਾਟ ਟੂ ਨੋ
0: ਯੇ ਦੇਰ ਇਸ ਓਨਲੀ ਫੋਰ ਹੂ ਲੈਫਟ
4: ਯੇ
7: ਐਂਡ one thing that we have to understand is that there's nothing new. You sound really surprised when you say, why is this happening amongst the youth? In reality, let's look at the fact that human beings as an animal are tribal animals. So when we were under attack in the 90s, we were under attack from another religion.
0: Yeah.
7: All of us got together as one tribe.
0: Yeah.
7: Now we're not under attack.
0: Right.
7: And as our tribe becomes bigger and bigger and bigger, stronger and stronger and stronger, within the tribe, you start getting smaller tribes.
0: Factions, yeah.
7: So now what happens is one tribe fights against another. So politics is within the human nature.
0: Right.
7: You have to be able to step away from it. Why do you have politics? Because you believe that you are there as an individual, and if somebody doesn't agree with what you're saying, then they're separate from you. Now that goes against, I always say, Guru
3: Nanak was the greatest when he gave us the key. He gave us the answer of the entire Sikh philosophy right at the beginning when he said everyone is ik. You have to go back to that. As long as you believe that I am here and you are separate from me, your views are different to me,
1: yeah,
3: I'll fight to you.
1: Yeah.
3: You exist and I exist, there's two of us.
1: That's right.
3: There's no ik.
1: There's no togetherness.
3: So this is the politics that exists, and it's part of any human nature. And I disagree with people who say that look at other religions, Islam, Hinduism, they're all getting together along and only Sikh are particular.
1: No, they're not other religions. I think Sunnis and Shias, Bunanga, they can do that.
4: They've got 56 different sub-tribes. As he did that, Yanaja, before we took them on, we actually studied them.
1: Mm.
4: And what we found, what I found was, it's very easy to split Muslim one up.
2: But like you about the don Guru Nanak di gal ya, ek to ek, jyon ek kya, asi kya sakde ya ke ek na hangya, ek khand ki itniya, ek tak saliya, rab ta he dekha, jira changa karta unu changa melda, jira mara karta unu mara melda, sach di gal ya.
1: Rab de, mera khayal rab de khand to sirf insaan hai. Insaan hi hai. Right, and rab didn't categorize anyone into a certain group. I think that's man's doing.
2: Manas ki jaat sabe ek ke pehchan ho.
1: Now, let's concentrate on our own religion. Right? Asi apne religion vich kehne ke theek hai, syane thik paunde hai, politics khelde hai, ki hai. Why don't you so? Tusi kyun nahi ikatthe hoke bhai bandeya di committee ya bhai aurtan di committee karke stand for Gurdwara election? Why don't you do it?
2: Gal simple hai paaji. Jera marjada aya, Guru Gobind Singh da marjada. Jad Maharaj Sachkhand gaye. Unne Guru Granth Sahib, nale Guru Pant Sahib nu gurgaddi ditti. Ke tusi panch pyare to amrit chakunge, oh panch pyare tanu naam deoge, nale gurbani de vich jehre mere bachan a, oh gurbani de vich Guru Granth Sahib de vich a, nale jehra mera roop a, oh khalsa de vich a. Eh sare mande a.
1: Right.
2: Eh koi hai nahi
1: dispute nahi.
2: Eh koi dispute nahi. ਹੁਣ ਜੇ ਇਹ ਗੱਲ ਮਹਾਰਾਜ ਨੇ ਇਹ ਹੁਕਮ ਦਿੱਤਾ ਸਾਨੂੰ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿੰਪਲ ਗੱਲ ਆ ਅਸੀਂ ਸਾਰੇ ਬੋਲਦੇ ਹਾਂ ਅਰਦਾਸ ਤੋਂ ਬਾਅਦ ਹੁਣ ਕਮੇਟੀ ਕਿੱਥੋਂ ਆਈ ਆ ਜੇ ਇੱਕ ਪਰੰਪਰਾ ਆ ਸਿਲੈਕਸ਼ਨ ਆ ਜਿਹੜਾ ਚੰਗਾ ਬੰਦਾ ਉਹਨੂੰ ਸਿਲੈਕਟ ਕਰਨਾ ਜਿਹਦਾ ਹੁਣ ਨਵਾਬ ਕਪੂਰ ਸਿੰਘ ਸੀ ਜੇ ਅਕਾਲੀ ਫੂਲਾ ਸਿੰਘ ਸੀ ਜੇ ਭਾਈ ਮਨੀ ਸਿੰਘ ਸੀ ਲੋਕਾਂ ਨੇ ਹੱਥ ਜਿੱਦਾਂ ਵੋਟਾਂ ਦੇ ਕੇ ਨਹੀਂ ਉਹਨਾਂ ਨੂੰ ਚੂਜ਼ ਕੀਤਾ ਇਲੈਕਸ਼ਨ ਸੀ ਉਹ ਸਿਲੈਕਸ਼ਨ ਸੀ ਕਿ ਮਹਾਰਾਜ ਨੇ ਕਿਹਾ ਹੁਕਮ ਦਿੱਤਾ ਕਿ ਇਹ ਜਿਹੜਾ ਸਿੱਖ ਆ ਇਹਦੇ ਵਿੱਚ ਵਿਦਿਆ ਹੈਗੀ ਇਹਦੇ ਵਿੱਚ ਨਾਮ ਬਾਣੀ ਆ ਗੌਨਿਆ ਕਿ ਇਹ ਲੀਡਰ ਬਣ ਗਿਆ ਹੁਣ ਅੱਜ ਕੱਲ੍ਹ ਅਸੀਂ ਜਿੱਦਾਂ ਜਿੱਥੇ ਹੁਣ ਇਲੈਕਸ਼ਨ ਆ ਜਾਂਦਾ ਉੱਥੇ ਕਰਪਸ਼ਨ ਆ ਜਾਂਦਾ ਕਿ ਲੋਕ ਵੱਡੀਆਂ ਦਿੰਦੇ ਆ ਸ਼ਰਾਬੀਆਂ ਬੋਤਲ ਦਿੰਦੇ ਆ ਜੋ ਮਰਜ਼ੀ ਦਿੰਦੇ ਆ ਜਿਹੜੇ ਜਿੱਦਾਂ ਹੁਣ ਗੁਰਦੁਆਰਿਆਂ ਦੇ ਵਿੱਚ ਇਹ ਸ਼ਾਇਦ ਮੈਨੂੰ ਸ਼ਰਾਬ ਬਾਰੇ ਤਾਂ ਪਤਾ ਨਹੀਂ ਪਰ ਮੈਨੂੰ ਇਹ ਪਤਾ ਕਿ ਤੂੰ ਮੈਨੂੰ ਵੋਟ ਦੇਈਂ ਤੂੰ ਮੈਨੂੰ ਵੋਟ ਦੇਈਂ ਭਾਵੇਂ ਮੈਂ ਮਾਰਾ ਬੰਦਾ ਅੱਜ ਨਹੀਂ ਹਾਂ ਮੈਨੂੰ ਵੋਟ ਦੇਈਂ ਮੈਨੂੰ ਵੋਟ ਦੇਈਂ ਤੂੰ ਮੈਨੂੰ ਵੋਟ ਦੇਈਂ ਇਹ ਆ ਮੈਂ ਤੈਨੂੰ ਇਹ ਦਿਉਂਗਾ ਮੈਂ ਤੇਰੇ ਲਈ ਇਹ ਕਹਾਂ ਹੁਣ ਕਰਪਸ਼ਨ ਆ ਗਿਆ ਸੱਚ ਤੋਂ ਅਸੀਂ ਫੇਰ ਹਾਂ ਨਾ ਜਿਹੜਾ ਸੱਚ ਦਾ ਮਾਰਗ ਹੈ ਸਿੱਖੀ ਦਾ ਅਸੀਂ ਉਹ ਤੋਂ ਦੂਰ ਹੋ ਗਏ
1: ਚਲੋ ਹੁਣ ਮੈਂ ਤੁਹਾਨੂੰ ਆਪਣੀ ਵੋਟ ਦਊਂਗਾ ਬ੍ਰੇਕ ਤੋਂ ਬਾਅਦ ਫਿਲਹਾਲ ਅਸੀਂ ਕਦੇ ਬ੍ਰੇਕ ਆ ਲੈਟਸ ਬੀ ਆਫਟਰ ਬ੍ਰੇਕ
5: ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ
8: ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ
1: ਸਾਰਿਆਂ ਦਾ ਕੋਈ ਸਵਾਗਤ ਹੈ ਵੈਲਕਮ ਬੈਕ ਟੂ ਦ ਸ਼ੋਅ ਜੀ ਆਇਆਂ ਨੂੰ ਥੈਂਕ ਯੂ ਫੋਰ ਯੋਰ ਮੈਸੇਜਿਸ ਐਂਡ ਟੈਕਸਟ ਐਵਰੀਵਨ ਲੋਕ ਕਹਿੰਦੇ ਕਿ ਖਾਸ ਤੌਰ ਤੇ ਬੱਚੇ ਕਹਿੰਦੇ ਕਿ ਵੀ ਫਾਈਂਡਿੰਗ ਦਿਸ ਸ਼ੋਅ ਰੀਅਲੀ ਯੂਸਫੁਲ ਐਂਡ ਇਨਸਾਈਟਫੁਲ ਐਂਡ ਹੋਪਫੁਲੀ ਸਿਆਣੇ ਵੀ ਕੁਝ ਦੇਖਦੇ ਹੋਊਗੇ ਕਿ ਹਾਂਜੀ ਸਾਡੇ ਬੱਚਿਆਂ ਨੂੰ ਕੁਝ ਮਿਲ ਰਿਹਾ ਨਾ ਟਾਕਿੰਗ ਅਬਾਊਟ ਸਿਆਣੇ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਮਾਪੇ ਨੂੰ ਜਿਹੜੇ ਲੋਕਾਂ ਦੇ ਬੱਚਿਆਂ ਦੇ ਮਾਪੇ ਆ ਤਾਂ ਬੱਚੇ ਇਸ ਚੀਜ਼ ਵੱਲ ਲਾਉਣਾ ਚਾਹੁੰਦੇ ਆ ਸਿੱਖੀ ਵੱਲ ਪਰ ਮਾਪੇ ਡਰਦੇ ਆ ਕਿ ਯਾਰ ਇਹਨੂੰ ਇੱਧਰ ਨਾ ਘੱਲੀਏ ਉਸ ਮੈਸੇਜ ਫੋਰ ਦੈਮ ਉਹਨਾਂ ਨੂੰ ਕੋਈ ਮੈਸੇਜ ਤੁਸੀਂ ਦੱਸੋ ਕਿ ਮਾਪਿਆਂ ਨੂੰ ਡਰਨਾ ਚਾਹੀਦਾ ਸ਼ੁੱਧ ਦੇ ਬੀ ਵੇਰੀ ਇਫ ਦੇ ਬੱਚਾ ਸਿਰ ਨਾ ਸਿੱਖ
0: ਮਿਲ ਜਾਣਾ ਜਾਂ ਨਹੀਂ?
4: ਲੈ ਮੈਂ ਆਸ ਲੈ, ਸਭ ਤੋਂ ਵੱਡੀ ਖੁਸ਼ੀ ਦੁਨੀਆਂ ਚ ਜੇ ਕੋਈ ਮਾਂ ਪੇ ਖਾਲਸਾ ਮਾਂ ਨਹੀਂ ਤਾਂ ਖਾਲਸਾ ਪੇ ਹੈ, ਇਹ ਤੋਂ ਹੋਰ ਵੱਡੀ ਅਸੀਸ ਨੀ ਰੱਬ ਤੋਂ ਜੇ ਤੁਹਾਡੇ ਘਰ ਕੋਈ ਸ਼ਹੀਦ ਸਿੰਘ ਕੋਈ ਵੀ ਬਾਲਕ ਕੋਈ ਵੀ ਗੁਰਸਿੱਖ ਜਨਮ ਲੈਂਦਾ ਵੀ ਉਹਦੀ ਸੰਭਾਲ ਕਰਨੀ ਆ, ਠੀਕ ਨੀ? ਐਂਡ ਇਹਦਾ ਸਭ ਤੋਂ ਵੱਡੀ ਇਹੀ ਅਸੀਸ ਨਾ ਮਾਂ ਦੇ ਵੀ ਖਾਲਸਿਆਂ ਦੀ ਮਾਂ ਹੈ, ਇਹ ਬਹੁਤ ਖੁਸ਼ੀ ਦੀ ਗੱਲ ਹੈ ਜੇ ਕੋਈ ਵੀ ਨੌਜਵਾਨ ਸਿੱਖਿਆ ਜਾਵੇ, ਠੀਕ। ਹੁਣ ਗੱਲ ਇਹ ਆ ਵੀ ਤੁਸੀਂ ਆਪਣੇ ਨੌਜਵਾਨ ਨੂੰ ਕਿੱਦਾਂ ਇਨਕਰੇਜ ਕਰਨਾ। ਹੁਣ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਕਿਹਾ ਸੀਗਾ ਵੀ ਜੇ ਤੁਸੀਂ ਇੱਕ ਪਾਸੇ ਆ ਮਹਾਰਾਜ ਜਿਹੜਾ ਭਗਤ ਆ ਗੁਰਸਿੱਖ ਆ ਉਹ ਰੱਬ ਦਾ ਪ੍ਰੇਮੀ ਆ, ਜਿਵੇਂ ਕਿਸੇ ਨੌਜਵਾਨ ਨੇ ਪੁੱਛਿਆ ਉਹਨੂੰ ਸਾਡੇ ਜਿਹੜਾ ਰੱਬ ਨਾਲ ਪਿਆਰ ਕਰਦਾ, ਸਫਰ ਰੱਬ ਦੇ ਪ੍ਰੇਮੀ ਹਨ, ਹੈ ਪਾਠ ਦੂਜੇ ਪਾਸੇ ਇੰਟਲੈਕਚੁਅਲ, ਹੁਣ ਅੱਜ ਕੱਲ ਹੈਗਾ ਸਮਾਂ ਕਲਮ ਦਾ, ਸੋ ਯੂ ਨੋ ਯੂ ਹੈਵ ਟੂ ਬੀ ਯੂ ਨੋ ਇੰਟਲੈਕਚੁਅਲ ਸਟਰੋਂਗ ਵਿਦ ਦ ਸੋਰਡ ਐਂਡ ਸਟਰੋਂਗ ਵਿਦ ਦ ਵਰਡ। ਤੀਜੇ ਥੇ ਆ ਐਜ਼ ਅ ਖਾਲਸਾ ਵਾਰੀਅਰ, ਦ ਰੀਜ਼ਨ ਵੀ ਸੋਲਜਰਸ ਬਿਕੋਜ਼ ਅਸੀਂ ਕਲਯੁਗ ਦੇ ਵਿੱਚ ਜਨਮ ਲਿਆ ਹੈ। ਮਾਂ ਪੁਰਖ ਨੂੰ ਪੁੱਛਿਆ ਕਹਿੰਦਾ ਪੁੱਤ ਕਦੇ ਭੁੱਲੀ ਨਾ ਕਲਯੁਗ ਦੇ ਵਿੱਚ ਜਨਮ ਲਿਆ ਹੈ ਜਿੱਥੇ ਸੱਚ ਝੂਠ ਆ ਝੂਠ ਸੱਚ ਆ, ਠੀਕ। ਸਿਆਣੇ ਕਹਿੰਦੇ ਨੀ ਹੁੰਦੇ ਕੋਈ ਕਿਸੇ ਦਾ ਸਕਾ ਨੀ, ਪਰ ਅਸੀਂ ਸਾਰੇ ਰੱਬ ਦੇ ਸਕੇ।
2: ਭਾਜੀ ਅਸੀਂ ਹੁਣ ਕਿਸੇ ਨੂੰ ਮਾੜਾ ਨੀ ਕਹਿਣਾ, ਸਾਰੇ ਚੰਗੇ ਆ ਸਾਡੇ ਲਈ, ਹਨਾ। ਜੇ ਅਸੀਂ ਸਹਿੰਗੇ ਆ ਅਸੀਂ ਤਾਂ ਸੋਚਦੇ ਸਾਰੇ ਚੰਗੇ, ਅਸੀਂ ਆਪ ਮਾਰੇ ਆ, ਅਸੀਂ ਆਪਣਾ ਨੁਕਸ ਪਹਿਲਾਂ ਦੇਖਣਾ, ਦੂਜੇ ਦਾ ਵਿਚਾਰਨਾ ਵੀ ਨੀ, ਅੰਡਰ ਹਨਾ ਦੇਖ ਕੇ ਅੰਡਰ ਕੀਤਾ, ਏਦਾਂ ਅਸੀਂ ਰਹਿੰਦੇ ਆ। ਪਰ ਹੁਣ ਅੱਜ ਕੱਲ ਦੇ ਅਸੀਂ ਦੇਖਦੇ ਆ ਸੋਸਾਇਟੀ ਸਾਡਾ ਸਮਾਜ, ਬਰਮਿੰਗਮ ਦੇਖ ਲੋ, ਲੈਸਟਰ ਦੇਖ ਲੋ, ਜੋ ਮਰਜ਼ੀ ਚੱਲ ਜਾਓ,
0: ਲੰਡਨ ਦੇਖ ਲੋ,
2: ਲੋਕ ਸ਼ਰਾਬੀ ਹੋਣ ਲੱਗ ਪਏ, ਆਪਣੇ ਘਰ ਵਾਲੇ ਨੂੰ ਕੁੱਟਦੇ ਆ, ਗਾਲਾਂ ਕੱਢਦੇ ਆ, ਪਿਆਰ ਦੇ ਵਿੱਚ ਨਾ ਰਹਿ ਨੀ ਸਕਦੇ। ਹੁਣ 20 ਸਾਲਾਂ ਇੰਨਾ ਫਰਕ ਪੈ ਗਿਆ, ਪਤਾ ਫਰਕ ਕੀ ਆ? ਲੋਕ ਰੱਬ ਤੋਂ ਨਹੀਂ ਡਰਦੇ, ਲੋਕ ਸੱਚ ਨੂੰ ਨਹੀਂ ਮੰਨਦੇ। ਗੱਲ ਇੰਨੀ ਕੀ ਆ ਕਿ ਜਿਹੜਾ ਸੱਚ ਆ, ਜਿਹੜਾ ਹੁਣ ਬੱਚਾ ਆ ਛੋਟਾ, ਭਾਵੇਂ ਤੁਸੀਂ ਸੱਚ ਨੂੰ ਨਹੀਂ ਮੰਨਦੇ, ਉਹਨੂੰ ਤਾਂ ਚਾਂਸ ਤਾਂ ਦੇ ਦੋ ਕਿ ਉਹ ਸਿੱਧੇ ਰਸਤੇ ਜਾ ਸਕਦਾ, ਹਨਾ। ਜੇ ਬੀਬੀ ਵੀ ਆ ਛੋਟੀ ਕੁੜੀ ਗੁੱਡੀ, ਉਹ ਵੀ ਸਿੱਧੇ ਰਸਤੇ ਜਾ ਸਕਦੀ ਆ। ਹੁਣ ਅਸੀਂ ਇਹ ਜ਼ਮਾਨਾ ਦੇਖੀਏ, ਐਂਡ ਆਮ ਗੋਇੰਗ ਟੂ ਸੇ ਦਿਸ ਇਨ ਇੰਗਲਿਸ਼ ਟੂ ਮਾਈ ਬ੍ਰਦਰਸ ਐਂਡ ਸਿਸਟਰਸ ਆਊਟ ਦੇਅਰ, ਆਈਵ ਬੀਨ ਟੂ ਮੈਨੀ ਮੈਨੀ ਕੰਟਰੀਜ਼, ਟ੍ਰੈਵਲਡ ਆਲ ਓਵਰ ਦਾ ਵਰਲਡ ਵਿਦ ਦੀਸ ਥਿੰਗਸ, ਵਿਦ ਬੌਬ, ਸਾਰੇ ਪਾਸੇ ਬਹੁਤ ਕੁਝ ਦੇਖਿਆ। ਇਫ ਆਈ ਗੋ ਟੂ ਫਰਾਂਸ, ਅਸੀਂ ਮੈਕਡੋਨਲਡਸ, ਅਸੀਂ ਪੀਪਲ ਵਿਦ ਆਮ ਕੱਪੜੇ, ਵੈਸਟਰਨ ਕੱਪੜੇ। ਇਫ ਆਈ ਗੋ ਟੂ ਕੈਨੇਡਾ, ਅਸੀਂ ਮੈਕਡੋਨਲਡਸ, ਅਸੀਂ ਪੀਪਲ ਵਿਦ ਆਮ ਕੱਪੜੇ ਐਂਡ ਆਮ ਲਾਈਫ ਸਟਾਈਲ। ਇਫ ਆਈ ਗੋ ਟੂ USA, ਅਸੀਂ ਮੈਕਡੋਨਲਡਸ, ਅਸੀਂ ਪੀਪਲ ਵਿਦ ਆਮ ਕੱਪੜੇ। ਇਟਸ ਐਵਰੀਵੇਅਰ, ਇਟਸ ਵਨ ਕਲਚਰ ਨਾਉ, ਇਟਸ ਕਾਲਡ ਮਾਡਰਨ ਕਲਚਰ। ਆਉਣਾ ਉਹਨਾਂ ਸਾਈ ਕਿ ਗੋਰਿਆਂ ਨੇ ਮਾਰਾ ਬਣਾਇਆ, ਜੇ ਚੀਨੀਆਂ ਨੇ ਮਾਰਾ ਬਣਾਇਆ, ਇਹ ਕਲਯੁੱਗ ਆ, ਅਸੀਂ ਕਿਸੇ ਨੂੰ ਬਲੇਮ ਨਹੀਂ ਦੇ ਸਕਦੇ। ਟਾਈਮ ਆ ਇੱਦਾਂ ਦਾ ਕਿ ਲੋਕ ਸੋਚਦੇ ਕਿ ਸਾਇੰਸ ਵਿੱਚ ਸਾਰੇ ਜਿੱਦਾਂ ਸਾਰੇ ਸਵਾਲ ਸਾਇੰਸ ਦੇ ਨਾਲ ਆਨਸਰ ਹੋ ਜੂਗੇ, ਇਹ ਗੱਲ ਝੂਠ ਆ ਗੁਰਬਾਣੀ ਦੇ ਮੁਤਾਬਕ। ਜੇ ਅਸੀਂ ਗੁਰਬਾਣੀ ਪੜੂੰਗੇ, ਫਿਰ ਹੁਣ ਐਵਰੀਵੇਅਰ ਯੂ ਗੋ ਇਨ ਦ ਵਰਲਡ, ਐਵਰੀਵਨ ਹੈਜ਼ ਦ ਸੇਮ ਕਲਚਰ, ਦੇ ਵੇਅਰ ਦ ਸੇਮ ਕਲੋਥਸ, ਦੇ ਗੋਟ ਦ ਸੇਮ ਫੋਨਸ, ਦੇ ਗੋਟ ਦ ਸੇਮ ਕਾਰਸ। ਦੈਟਸ ਵਾਈ ਦ ਖਾਲਸਾ ਇਜ਼ ਡਿਫਰੈਂਟ, ਦੈਟਸ ਵਾਈ ਸਿੱਖ ਇਜ਼ ਡਿਫਰੈਂਟ। ਜਦ ਸਾਰੇ ਮੂੰਹ ਮਨਾਉਂਦੇ ਆ, ਉਹਨਾਂ ਦਾ ਚੋਇਸ ਆ, ਅਸੀਂ ਉਹਨੂੰ ਮਾਰੇ ਵੀ ਨੀ ਕਹਿੰਦੇ, ਉਹਨਾਂ ਦਾ ਚੋਇਸ ਆ, ਉਹ ਰੱਬ ਨੇ ਉਹਨਾਂ ਨੂੰ ਚੋਇਸ ਦਿੱਤਾ। ਸਾਰੇ ਹੁਣ ਦੁਨੀਆਂ ਚ ਇਹ ਕਰਦੇ ਆ, ਬੀਬੀਆਂ ਸਾਰੇ ਹੇਅਰ ਕੱਟ ਕਰਦੇ ਆ, ਹੁਣ ਸਾਰੇ ਡਿਫਰੈਂਟ ਟਾਈਪ ਦੇ ਕੱਪੜੇ ਵੀ ਚੱਲ ਗਏ ਆ, ਹੁਣ ਡਿਫਰੈਂਟ ਟਾਈਪ ਕਲੱਬਾਂ ਪੱਬਾਂ ਬਾਰ ਸਭ ਕੁਝ ਚੱਲ ਗਿਆ, ਕੋਈ ਜਿੰਨਾ ਅੰਤ ਨੀ, ਬੇਅੰਤ ਹੋ ਗਿਆ, ਹਨਾ। ਦੈਟਸ ਵਾਈ ਦ ਖਾਲਸਾ, ਦੈਟਸ ਵਾਈ ਬੀਇੰਗ ਅ ਸਿੱਖ ਇਜ਼ ਡਿਫਰੈਂਟ, ਬਿਕੋਜ਼ ਯੂ ਚੂਜ਼ ਟੂ ਫਾਲੋ ਅ ਪਾਥਵੇ ਆਫ, ਆਈ ਵੁਡਨਟ ਸੇ ਪਿਓਰਿਟੀ, ਆਫ ਬੀਇੰਗ ਨੈਚੁਰਲ, ਨੈਚੁਰਲ ਸਿੰਪਲਿਸਿਟੀ, ਬੀਇੰਗ ਨੈਚੁਰਲ, ਦੈਟ ਯੂ ਆਰ ਵਨ ਵਿਦ ਨੇਚਰ। ਹੁਣ ਦੇਖੋ ਅਸੀਂ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ, ਕੁਦਰਤ ਦਾ ਕਿੰਨਾ ਆਉਂਦਾ ਉਹਦੇ ਵਿੱਚ, ਕੁਦਰਤ ਕਵਨ ਕਹਾਂ ਵਿਚਾਰ, ਵਾਰ ਨਾ ਜਾਵੇ ਇੱਕ ਵਾਰ, ਜੋ ਤੁਧ ਭਾਵੇ ਸਾਈ ਬਲੀ ਗਾਰ, ਤੂੰ ਸਦਾ ਸਲਾਮ ਦਰਨ ਕਰ ਕੁਦਰਤ। ਹੁਣ ਕੁਦਰਤ ਕੀ ਆ ਕਿ ਜਦ ਸੂਰਜ ਚੜ੍ਹਦਾ ਅਸੀਂ ਵੀ ਚੜ੍ਹਦੇ ਹਾਂ, ਜਦ ਸੂਰਜ ਥੱਲੇ ਜਾਂਦਾ ਅਸੀਂ ਵੀ ਸੌਂਦੇ ਹਾਂ, ਕਿ ਜਦ ਪੰਛੀ ਉੱਠਦੇ ਅਸੀਂ ਵੀ ਉੱਠੂਗੇ। ਮੈਨ ਇਨ ਦ ਮਾਡਰਨ ਡੇ ਵਰਲਡ ਇਜ਼ ਆਪੋਜ਼ਿਟ ਟੂ ਨੇਚਰ, ਐਂਡ ਦ ਮੋਰ ਵੀ ਗੋ ਆਪੋਜ਼ਿਟ ਟੂ ਨੇਚਰ, ਸਾਡਾ ਜਿਹੜਾ ਹੰਕਾਰ ਆ ਉਹ ਵੱਧਦਾ ਵੱਧਦਾ, ਫਿਰ ਸਾਡਾ ਸਾਰੇ ਪਾਸੇ ਨੁਕਸਾਨ ਹੁੰਦਾ, ਤਾਂ ਇਹ ਕਲਯੁੱਗ ਆ। ਹੁਣ ਮਹਾਰਾਜ ਨੇ ਬਾਣੀ ਦੇ ਵਿੱਚ ਸਾਫ਼ ਦੱਸਿਆ, ਸੰਸਾਰ ਰੋਗੀ ਨਾਮ ਦਾਰੂ, ਮੈਂ ਲਾਗੇ ਸੱਚ ਬਿਨਾ। ਹੁਣ ਜਿਹੜਾ ਨਾਮ ਆ ਜਾਂ ਤੁਸੀਂ ਨਾਮ ਜਪਦੇ ਰੱਬ ਦਾ ਨਾਂ ਲੈਂਦੇ ਜੇ ਉਹ ਰੱਬ ਸੱਚ ਆ ਉਹ ਤੁਹਾਡੇ ਵਿੱਚ ਵੀ ਇੱਕ ਬੂੰਦ ਸੱਚ ਉਹ ਤੁਹਾਡੇ ਵਿੱਚ ਵੀ ਪੈਦਾ ਹੋ ਜਾਂਦਾ ਜਦ ਉਹ ਸੱਚ ਤੁਹਾਡੇ ਵਿੱਚ ਜਾਂਦਾ ਫਿਰ ਜਦ ਤੁਸੀਂ ਬਾਹਰ ਦੀਆਂ ਚੀਜ਼ਾਂ ਦੇਖੋਗੇ ਤੁਹਾਨੂੰ ਪਤਾ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਝੂਠ ਆ ਇਹ ਵੀ ਕਲਯੁਗ ਆ ਇਹ ਵੀ ਕਲਯੁਗ ਇਹ ਵੀ ਕਲਯੁਗ ਫਿਰ ਤੁਹਾਨੂੰ ਇਹ ਹੋਣਾ ਕਿ ਰੱਬ ਮੈਂ ਤੇਰਾ ਨਾਂ ਜਪਣਾ ਤੁਹਾਡੀ ਸੇਵਾ ਕਰਨੀ ਆ ਮੈਂ ਨੈਚੁਰਲ ਤਰੀਕੇ ਦੇ ਨਾਲ ਰਹਿਣਾ ਇਹ ਨੀ ਕਿ ਮੈਂ ਦੁਨੀਆਂ ਦੇ ਖਿਲਾਫ਼ ਰਹਿਣਾ ਕਿ ਇਹ ਮੋਨੇ ਆ ਨਾਲੇ ਅਸੀਂ ਸਿੱਖ ਆ ਅਸੀਂ ਸਿੰਘ ਆ ਨਹੀਂ ਨਹੀਂ ਨਹੀਂ ਸਾਰੇ ਇੱਕ ਆ But your habits change and your habits change based on your experience inside yourself. Now in science, ek jira Indian da banda minu milya, jire American Indian ne, oh kenda jire Western bande minu kende ki jira bandar ya, oh sada jidna rastadar ya, bandar, monkey, we descended from monkeys.
0: Bandara to hi hai, according to science.
2: Science te
0: batao. Science te batao. Oh
2: pata honne nu koi ki kenda.
0: Sare tabar sare bandar hi si hai.
2: ਉਹ ਪਤਾ ਕੀ ਕਹਿੰਦਾ ਭਾਜੀ ਉਹਨਾਂ ਨੂੰ ਉਹ ਕਹਿੰਦਾ ਤੁਹਾਡੇ ਜਿਹੜੇ ਰਿਸ਼ਤੇਦਾਰ ਬਾਂਦਰ ਆ ਪਰ ਮੇਰੇ ਨਹੀਂ
0: ਮੇਰੇ ਨਹੀਂ
2: ਅਸੀਂ ਤਾਂ ਦੇਵ ਤੋਂ ਜੰਮੇ ਆ ਅਸੀਂ ਦੇਵ ਲੋਕ ਤੋਂ ਆਏ ਹਾਂ ਅਸੀਂ ਮਾਨਸ ਆ ਅਸੀਂ ਬਾਂਦਰ ਨਹੀਂ ਹੁਣ ਇਹ ਜਿਹੜੀ ਐਟੀਟਿਊਡ ਆ ਬੰਦੇ ਦੀ ਜਿਹੜੀ ਇਹ ਪ੍ਰੋਗਰਾਮ ਆ ਅਸੀਂ ਦਿਮਾਗ ਚ ਪਾਉਂਦੇ ਉਹ ਪ੍ਰੋਗਰਾਮ ਦੇ ਨਾਲ ਅਸੀਂ ਦੁਨੀਆਂ ਚ ਚੱਲਣਾ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਇਹ ਕੱਲੀ ਨਾਮ ਬਾਣੀ ਦੇ ਨਾਲ ਸਾਫ਼ ਹੋਣਾ ਸਿੱਧੀ ਗੱਲ ਆ
0: ਮੈਂ ਹੁਣ ਤੁਹਾਨੂੰ ਕੁਇਕ ਫਾਇਰ ਕੁਐਸਚਨਸ ਪੁੱਛਣਾ ਬਿਕਾਜ਼ ਵੀ ਓਨਲੀ ਗਾਟ ਅਬਾਊਟ 4-5 ਮਿੰਟਸ ਰਾਈਟ ਕੁਛ ਮਿਥਸ ਬਾਰੇ ਪੁੱਛਣਾ ਪਹਿਲੀ ਤਾਂ ਗੱਲ ਇਹ ਆ ਕਿ ਇਜ਼ ਇਟ ਟਰੂ ਕਿ ਨਹੰਗਸ ਭੰਗ ਭੰਗ ਖਾਂਦੇ ਆ ਇਜ਼ ਇਟ ਟਰੂ ਇਹ ਗੱਲ ਸਹੀ ਹੈ ਜਾਂ ਨਹੀਂ ਜਾਂ ਕਿਹਦੇ ਵਿੱਚ ਕਿਹਾ ਕਿ ਭੰਗ ਖਾਣਾ ਅਲਾਊਡ ਜਾਂ ਨਹੰਗਸ ਨਸ਼ਾ ਕਰਦੇ
4: ਇਜ਼ ਇਟ ਸਮੇਂ ਕੋਲ ਜੰਗੀ ਮਰਿਆਦਾ
0: ਰਾਈਟ
4: ਵੋ ਮਰਿਆਦਾ
0: ਰਾਈਟ
4: ਐਂਡ ਇਨ ਵੋ ਟਾਈਮ ਬੇਸਿਕਲੀ ਸੋਲਜਰਸ ਯੂ ਆਰ ਆਊਟ ਇਨ ਦ ਫੀਲਡ
0: ਯਾ
4: ਮੇਬੀ ਫॉर ਅ ਵੀਕ ਮੇਬੀ ਫॉर ਅ ਮੰਥ
0: ਯਾ
4: ਸੋ ਸੋਲਜਰਸ ਵੈਨ ਯੂ ਆਰ ਆਊਟ ਇਨ ਦ ਫੀਲਡ You've got a different environment when you're at home.
0: Yeah, of course it is, yeah.
4: So you haven't got a pharmacy.
0: It's like being at war, basically. You're in a war zone, right?
4: You haven't got a pharmacy.
0: Yeah.
4: So instead of a pharmacy, there's natural
0: herbs, what you use to get the pain
4: away. Naturally growing all over India and loads of countries is bunk.
0: They probably didn't have morphine in them days or whatever, right? So if you're bleeding and all that, you've got to take some natural ailment for it.
4: So if you... Jungi Mariyata, there's certain...
9: Yeah, if you know how to use natural medicines for their intended purpose... then I don't think anybody can say that there's the good or bad in that.
0: Right.
9: Now, you've mixed the two words, bhang, and you mixed the word nasha.
0: Okay.
9: A singh, a khalsa, a sikh will never do nasha.
0: Right.
9: Never, ever do nasha.
0: Right.
9: That is our instruction from Guru Gobind Singh Ji.
0: Right.
9: We will never get intoxicated.
0: Right.
9: But if we need to use certain things at the right time for certain purposes, then even at that time, if you sometimes you'll see in the old traditions, you'll ask your grandparents, when you had a wound,
0: yeah.
9: You could sometimes use alcohol
0: to
9: get rid of it. Now, does that make you a sharabi?
0: Yeah. No, it doesn't. No.
9: It means that you know how to use a certain substance
0: and when
9: you
0: need it for its benefits. The right time.
9: Absolutely. There's no nasha involved. Any singh, any khalsa, any sikh that does it for a nasha, in our opinion, is not a sikh.
0: It's not a sikh. The other one is that you often see videos on YouTube of sacrifices of animals. Now, where does this come from?
2: Harjaap ek gal bahut simple hai.
0: Haan.
2: ਜਿਹੜੇ SAS ਆ ਜਿਹੜੇ ਅੰਗਰੇਜ਼ੀ ਆਰਮੀ ਆ ਉਹਨਾਂ ਦੇ ਟੌਪ ਰੈਂਕ ਦੇ ਆ ਉਹਨਾਂ ਨੂੰ ਕਈ ਕੁਛ ਕਰਨਾ ਪੈਂਦਾ ਜਦ ਉਹ ਯੁੱਧ ਵਿੱਚ ਆ ਕਈ ਕੁਛ ਬੰਦੇ ਨੂੰ ਕਰਨਾ ਪੈਂਦਾ ਉਸ ਟਾਈਮ ਚ ਹੁਣ ਜਿਹੜੇ ਹੁਣ ਨਹੰਗ ਸਿੰਘ ਆ ਉਹ ਤਿਆਰ ਬਰਤਿਆਰ ਰਹਿੰਦੇ ਆ ਤੇ ਉਹ ਇਜ਼ ਟ੍ਰੇਨਿੰਗ ਫੋਰ ਦੈਟ ਡੇ
0: ਦੈਟਸ ਰਾਈਟ
2: ਫੋਰ ਇਟ ਟੂ ਕਮ ਹੁਣ ਸਿੰਪਲ ਗੱਲ ਆ ਜੇ ਤੁਸੀਂ ਯੂ ਇਨ ਅ ਸਿਚੁਏਸ਼ਨ ਉੱਥੇ ਕੋਈ ਖਾਣਾ ਪੀਣਾ ਨਹੀਂ ਉੱਥੇ ਕੋਈ ਦਾਣਾ ਪਾਣੀ ਨਹੀਂ ਫਿਰ ਸ਼ਾਇਦ ਤੁਹਾਨੂੰ ਕਰਨਾ ਪੈਣਾ ਫਿਰ ਤੁਹਾਨੂੰ ਰੈਡੀ ਹੋਣਾ ਯੂ ਹੈਵ ਟੂ ਬੀ ਰੈਡੀ ਫੋਰ ਦੈਟ
0: ਕਿਉਂਕਿ
2: ਜੇ ਉਹ ਟਾਈਮ ਆ ਗਿਆ ਤੁਸੀਂ ਕਰ ਨਹੀਂ ਸਕਦੇ ਤੁਸੀਂ ਆਪ ਵੀ ਮਰ ਜਾਣਾ ਫਿਰ ਜਿਹੜੇ ਤੁਹਾਡਾ ਸਾਰਾ ਕੋਜ਼ ਉਹ ਵੀ ਸਾਰਾ ਮੁੱਕ ਗਿਆ ਸੋ ਇਟਸ ਲਾਈਕ ਅ ਸਰਵਾਈਵਲ ਟੈਕਨੀਕ ਐਂਡ ਹੋਲਾ ਮਹੱਲਾ ਹੁਣ ਅਸੀਂ ਹਰੇਕ ਸਾਲ ਜਾਂਦੇ ਆ ਮੈਨੂੰ ਲੱਗਦਾ ਦੋ ਬੱਕਰੇ ਚਟਕਾਉਂਦੇ ਉਹਨੇ ਮਸੀ ਹੁਣ ਕਿੰਨੇ ਨਹੰਗ ਸਿੰਘ ਹੁਣ ਹਜ਼ਾਰ ਦਾ
0: ਨਹੰਗ
2: ਸਿੰਘ ਜਸਟ ਟੂ ਕੀਪ ਦੈਟ ਦੇਅਰ ਐਜ਼ ਅ ਸਿੱਖ ਜੇ ਉਹ ਟਾਈਮ ਆਊਗਾ
0: ਯੂ ਹੈਵ ਟੂ ਬੀ ਰੈਡੀ ਟੂ ਡੂ ਵਾਟ ਯੂ ਹੈਵ ਟੂ ਡੂ
2: ਯੂ ਹੈਵ ਟੂ ਬੀ ਰੈਡੀ
0: ਸੋ ਇਟਸ ਅ ਰਿਮਾਈਂਡਰ ਆਫ
2: ਹਾਂਜੀ ਹਾਂਜੀ
0: ਸਿੱਖ ਸ਼ੁਡ ਬੀ ਰੈਡੀ ਟੂ ਡੂ ਨੋ ਮੈਟਰ ਵਾਟ
2: ਹਾਂਜੀ
9: ਐਂਡ ਇਟਸ ਅ ਪ੍ਰੈਕਟਿਸ ਆਫ ਦੋਜ਼ ਸਕਿਲਸ ਮੇਨਟੇਨਿੰਗ ਦੋਜ਼ ਸਕਿਲਸ
2: ਹਾਂਜੀ
0: When do you think in the next 20 years or 40 years the youngsters of this country will get a chance to run the Gurdwara Management Committees? Is this going to happen? Or will there be a day when no committees will be there? Are the youth different in that sort of thinking? Or do you think the youth are just as bad as the old?
4: Let's talk about today.
0: Yeah.
4: First and foremost,
0: yeah.
4: A Gurudwara,
0: yeah.
4: Dwara, house, Guru, yeah?
0: Yeah.
4: The tenets, the beginning of it should to do with bhakti.
1: Yeah.
4: Jehda pardhaniya, bhakti ala banda hove. Bhakti karda hove, netrayam karda hove, jodiyan di seva karda hove.
1: Yeah.
4: So pardhan should be compulsory as to jodiyan di seva.
1: Yeah.
4: If he's got the nimrata to jodiyan di seva, and he's got the nimrata and akal to lead the sangat.
1: Yeah.
4: As a bhagat, number one.
1: Yeah.
4: Secondly, as other committee members, as a treasurer, he's gone out to manage the finances of the Gurdwara.
1: That's right.
4: Best way.
1: Not
4: as a secretary, his duty is to manage the programs of the Gurdwara.
1: Yeah.
4: So, Gunada Khazana Jaida. So, in a Gurdwara, as Paji was saying earlier, it's about selection.
1: Yeah.
4: Gunade. The reality is, can any Pardhan hold his hand up and say that, ha, bhakti giti wa? Is he a role model in terms of bhakti, or is he a role model because he made money? Money's got nothing to do with the Gurdwara. Yeah, jira chadavaya, that's for langar seva and stuff. Gurdwara are based around chadava. If you look at the Buddhists in their monasteries, it's a house of bhakti.
1: Yeah.
4: A guru dwara is a place where you go to meditate.
1: That's right.
4: First and foremost. And in Sikhi, we're so lucky, it's meditation individual, it's also meditation social.
1: Yeah.
4: Social meditation, sangat, satsangat. In the same way, langar is social meditation. Langar is about meditative food. How is langar different to beans on toast at home, or you know, bird's eye,
1: whatever,
4: vegetable cutlets or something? Yeah. Because jira langar tiyar kita naam jap ke, bhog la ke, woh bhojan tiyar kita hai, rab da bhojan hai.
6: I think actually, if we forget the Gurdwara for a moment, Sikhi's going to start from home.
1: Yeah.
6: For a few parents, I've got two kids, like 10 and 12, but from a very small age. I've always told them stories, especially about the other religions as well, and about Sikhi as well. Going to school, they interact with Hindus, Muslims, Christians, atheists, you name it.
1: Yeah.
6: But they've been instilled, you know, I've done what I can. And then they go to the Gurdwara. But I think parents, I know a lot of my cousins and a lot of friends, that a lot of them don't know or afraid to ask and find out. They don't even know Guru's names. They don't know which way to go around when they do lava and things like that.
1: Yeah, I went to a wedding last year. The guy went the other way. And he was my mate.
4: I mean, the point is, we've been so busy trying to be Gore, trying to be sort of Western.
2: But ek hor vi gal hai. Jere ke gurmat de principle, the key components of Sikhi, of humanity, of just being human, we've forgotten these.
1: Yeah.
2: And Guru Arjan Dev Ji reminds us, na koi bairi, na koi bagana. Nirpao, nirvair, mool mantra vich. Sareya naal pyaar karo, sareya nu haske milo, nimbratar naal milo, sweetness na milo. Aape gurdwara ne inne badia banane. Bro, attitude chahida sanu. Ke pyaar naal asi rahiye. We should forgive each other, we should love each other, we should care for each other. The key components.
1: On that note, I'd like to say thank you very much for coming. If someone wants to contact you, what's the quickest way they can contact you? Or best way to contact you?
2: They can look for us on Facebook.
1: They can look for you on Facebook, as I found them. Gamaroop Singh, and Bob's always, everyone knows where Bob is. Bob's always around. And so thank you very much for coming. We'll invite you again in the future.
4: We might be starting a program with Seek TV.
1: Yeah, brilliant.
4: And in the next couple
1: we'll
4: of weeks.
1: Support you with that, with whatever you want to do. Come on a couple of times a year and please inspire the youngsters and talk about Sikhi.
9: Thank you
2: so much, Harjab.
1: And
2: thank
1: no
2: you so much
9: for the opportunity.
1: And chalo fateh sanji kariye.
10: Vaheguru ji ka khalsa, Vaheguru ji ki fateh.
1: Main saran milunga Friday, 7 o'clock as usual. Tuhanu maafi maadi karunga immigration de sawalan layi jo ki kade nahi mukdi. So until then, thank you very much. Sat Sri Akal.

ਮਹਾਰਾਜ ਸਹਿਜ ਏਕ ਬਾਰ ਜਿਨ ਤੋਂ ਮੈਂ ਸੰਭਾਰਾ ਸੇ ਓ ਵਾਹਿਗੁਰੂ ਇਫ ਇੱਕ ਬਾਰੀ ਵੀ ਨਾ ਇਫ ਵਨ ਇਫ ਵੰਸ ਓਨਲੀ ਸੰਭੜੀ ਜੇ ਤੁਹਾਨੂੰ ਸੰਭਾਰਾ ਮੀਨ ਸੰਭਾਲ ਲਿੱਤਾ ਦੋਜ਼ ਦੈਟ ਰਿਮੈਂਬਰ ਯੂ ਈਵਨ ਵੰਸ ਚੈਰਿਸ਼ ਯੂ ਟੇਕ ਕੇਅਰ ਆਫ ਯੂ ਵੀ ਡੋਂਟ ਟੇਕ ਕੇਅਰ ਆਫ ਵਾਹਿਗੁਰੂ ਬਸ ਇਫ ਯੂ ਟੇਕ ਕੇਅਰ ਆਫ ਸਮਥਿੰਗ ਨੂੰ ਸੰਭਾਲਣਾ ਮੀਨਸ ਰਿਸਪੈਕਟ ਇਟ ਐਂਡ ਲੁੱਕ ਆਫਟਰ ਇਟ ਸੋ ਇਫ ਵੀ ਈਵਨ ਰਿਮੈਂਬਰ ਯੂ ਵਿਦ ਪਿਆਰ ਐਂਡ ਲਵ ਦ ਪ੍ਰੋਪਰ ਵੇ ਜਸਟ ਵੰਸ ਮਹਾਰਾਜ ਸੇਜ ਕਾਲ ਫਾਂਸ ਤੇ ਤਾਹੇ ਉਬਾਰਾ ਦ ਫਾਂਸੀ ਫਾਂਸੀ ਮੀਨਸ ਅ ਨੂਸ ਹੈ ਨਾ ਦ ਟ੍ਰੈਪ ਕਾਲ ਫਾਂਸ ਦ ਟ੍ਰੈਪ ਆਫ ਦ ਨੂਸ ਆਫ ਡੈਥ ਵਿਲ ਬੀ ਰਿਮੂਵ ਫਰੋਮ ਦੋਜ਼ ਪੀਪਲ ਕਾਲ ਫਾਂਸ ਤੇ ਤਾਹੇ ਉਬਾਰਾ ਉਬਾਰਾ ਮੀਨਸ ਬੀ ਸੇਵਡ ਮਹਾਰਾਜ ਸੇਜ ਜਿਨ ਨਰ ਨਾਮ ਤਿਉਹਾਰੋ ਕਹਾ ਦੋਜ਼ ਨਰ ਨਰ ਮੀਨਸ ਹਿਊਮਨ ਬੀਂਗਸ ਜਿਨ ਨਰ ਨਾਮ ਤਿਉਹਾਰੋ ਕਹਾ Those people who say your name, Vaheguru, Darid dush dokh te raha. Darid hai means poverty. Daridad hona. They will be saved from poverty. If you say Vaheguru's name, Vaheguru has blessed you with all types of things. Char padharat, chare pai. These four padharat, these four things that we all look for. Maharaj says that you look for taram, arth, mokh and kaam. We look for some kind of wealth, some kind of righteousness. We look for some kind of money, to be married. And then finally we look for mukti. These four padharat, Maharaj says, everybody will get those if they do naam. Darid dusht dokh te raha. We'll be saved from poverty, we'll be saved from our enemies, and we'll be saved from dukh, from sadness and pain, te raha. Raha here means to live without these three things. We say, bach gaya, bachda raha. So this is what Maharaj is saying. So for us, as a Sikh, everything is in the naam. Now those people that say, oh, I don't know, it's very clear, Maharaj keeps on talking about naam. Jin nar naam te haro kaha, dar dush tok te raha. So all of it is about naam. Don't think that God's name is nothing. God's name is everything to us. This name can save us from all these things. So kyo na akhiye rabda naam? If it can do so much for us, only a person who is complete idiot would not say Vaheguru. Hana? Inna kuch hega. And what are you going to lose from it? Kuch nahi. World will respect you if you say Vaheguru. If you take the name of drugs and alcohol, no one will respect you. If you take the name of Vaheguru, the whole world will respect you. So Sanghaji, we're going to jur now for a little bit of simran, 5 minutes. Remember that Vaheguru's name can save us from pains. Vaheguru's name can save us from diseases and dukh and everything. So, ਨਾਮ ਹੀ ਜਪਣਾ ਹੈਗਾ ਸੀ।

you, ਕਿਉਂਕਿ ਤੁਸੀਂ ਰੱਬ ਰੂਪ ਗਿਰੇ ਹੈਗੇ ਮੇਰੇ ਸਾਹਮਣੇ. ਦੈਟਸ ਸੇਵਾ. ਇਫ ਯੂ ਵਾਂਟ ਲੁੱਕ ਐਟ ਮੀ, ਚੈੱਕ ਮੀ, ਆਮ ਪਿਕ ਦਿਸ ਪਰਸਨ ਅਪ. ਫਿਰ ਉੱਥੇ ਸੇਵਾ ਵੀ ਨਹੀਂ ਹੋਈ, ਬਿਕੋਜ਼ ਮਹਾਰਾਜ ਸਾਹਿਬ ਦੇ ਵਿੱਚ ਹੋਮੇ ਸੇਵਾ ਨਾ ਹੋ ਗਈ. ਇਨ ਹੋਮੇ ਵੀ ਕਾਨ ਇਵਨ ਡੂ ਸੇਵਾ. ਸੋ ਵਿਦਿਆ ਵਿਚਾਰੀ, ਵੀ ਹੈਵ ਟੂ ਰੀਡ ਦ ਗੁਰੂਜ਼ ਵਿਦਿਆ, ਡੂ ਵਿਚਾਰ ਆਫ ਦੈਟ ਵਿਦਿਆ, ਅੰਡਰਸਟੈਂਡ ਇਟ, ਐਂਡ ਦੈਨ ਵੀ ਕੈਨ ਡੂ ਪਰ ਉਪਕਾਰ. ਉਪਕਾਰ ਮੀਨਸ ਟੂ ਹੈਲਪ ਸਮਵਨ, ਪਰਿਆਂ ਨੂੰ ਉਪਕਾਰ, ਟੂ ਹੈਲਪ ਸਮਬਡੀ ਐਲਸ. ਇਟਸ ਗੋਇੰ ਟੂ ਬੀ ਵੈਰੀ ਹਾਰਡ ਫਾਰ ਅਸ ਟੂ ਰੀਅਲੀ ਅੰਡਰਸਟੈਂਡ ਵਟ ਸੇਵਾ ਇਜ਼, ਅੰਟਿਲ ਵੀ ਰੀਡ ਬਾਣੀ ਫਸਟ. First we get Guru's mat, then we can serve. The Mahārāja says that these things, I don't accept any of these things, because very first thing I accept is my Guru, and the next thing I accept my Guru's bāṇī. If we start accepting these things first, then we can approach what the Puranas and the Qurans are saying, and understand what they say, what makes sense, what doesn't make sense as per Gurmat. But pehla Guru di vidya nu vicharna hega. ਮਹਾਰਾਜ ਸੇਸ ਸਿਮ੍ਰਿਤ ਸ਼ਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ. ਦਿਸ ਇਜ਼ ਸਿਮ੍ਰਿਤ, ਸਿਮ੍ਰਤੀਜ਼ ਹੈ ਨਾ, ਸਿਮ੍ਰਿਤ ਐਜ਼ ਇਨ ਸਿਮਰ ਨਾਮ, ਪਰ ਸਿਮ੍ਰਤੀਜ਼, ਸਿਮ੍ਰਤੀਜ਼ ਦ ਸ਼ਾਸਤਰ, ਬੇਦ ਮੀਨਸ ਵੇਦਾਸ, ਬੇਦ ਸਬੈ ਆਲ ਦੀਜ਼ ਬੁੱਕਸ, ਹਿੰਦੂ ਬੁੱਕਸ, ਬਹੁ ਭੇਦ ਕਹੈ, ਦੇ ਡਿਸਕ੍ਰਾਈਬ ਮੈਨੀ ਮੈਨੀ ਮਿਸਟਰੀਜ਼ ਆਫ ਯੂ ਵਾਹਿਗੁਰੂ, ਮਤ ਹਮ ਏਕ ਨਾ ਜਾਣਿਓ. ਬਟ ਆਈ ਮਾਈ ਸੈਲਫ ਆਈ ਡੋਂਟ ਨੋ. ਜਾਣਨਾ ਮੀਨਸ ਆਈ ਐਕਸੈਪਟ ਦਮ. ਜਾਣਨਾ ਐਂਡ ਮਾਨਣਾ ਵੈਰੀ ਸਿਮਿਲਰ ਸਿਮਿਲਰ. ਮਹਾਰਾਜ ਸਿੰਘ ਆਈ ਡੋਂਟ ਐਕਸੈਪਟ ਐਨੀ ਆਫ ਦਮ. ਨਾਟ ਦੈਟ ਆਈ ਡੋਂਟ ਸੀ ਦਿਸ ਟਰੂਥ ਦੇ, ਬਟ ਆਈ ਡੋਂਟ ਹੋਲਡ ਦੋਜ਼ ਕਿ ਦਿਸ ਇਜ਼ ਮਾਈ ਟਰੂਥ. ਮਾਈ ਟਰੂਥ ਇਜ਼ ਵਾਟ ਯੂ ਆਰ ਸੇਇੰਗ. ਬਿਕੋਜ਼ ਮਹਾਰਾਜ ਸੇਜ਼ ਨੈਕਸਟ ਕਿ ਸ੍ਰੀ ਅਸਪਾਨ ਕਿਰਪਾ ਤੁਮ ਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ. ਸ੍ਰੀ ਅਸਪਾਨ ਸਿਮ, ਓ ਵਾਹਿਗੁਰੂ, ਅਸਪਾਨ ਇਜ਼ ਦਾ ਕਿਰਪਾਨ ਔਨ ਯੋਰ ਔਨ ਯੋਰ ਯੂ ਨੋ ਯੋਰ ਹੋਲਡ ਇਨ ਦਾ ਕਿਰਪਾਨ ਆਨ ਕੈਨ ਆਲਸੋ ਮੀਨ ਇਨ ਯੋਰ ਹੈਂਡ. ਮਹਾਰਾਜ ਸਿੰਘ ਸ੍ਰੀ ਅਸਪਾਨ ਯੂ ਹੋਲਡ ਇਨ ਦਾ ਅਸ ਇਨ ਯੋਰ ਆਨ. ਮਹਾਰਾਜ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਵਾਹਿਗੁਰੂ ਗਿਵ ਮੀ ਯੋਰ ਕਿਰਪਾ. ਸ੍ਰੀ ਮੀਨ ਸ਼੍ਰੋਮਣੀ, ਸੋ ਦ ਸ਼੍ਰੋਮਣੀ ਹੋਲਡਰ ਆਫ ਦਾ ਸੋਡ. The very first holder of the sword for us is that Sri Astuj, Sri Khadga Ket. These words are also used for Vaheguru. They mean the same thing. You have a kirpan in your hand. Kirpa tumri kar. You do your kirpa. Kyon? Why do we need his kirpa? Main na kahyo, tab tohe bakhaniyo. Maharaj says, I am not going to speak now. Tusi aap karwao. You do the kirpa and give me your ilahi bani. This is revelation. This line is very important because every Sikh knows this. Svaiya. Aam tor te, even the little kids know this Svaiya. But understanding what it means is, Sri Aspan Kripa Tumri Kar, do your Kripa, Main Na Kahyo. Guru Gobind Singh is saying is, I am not saying these words. Although a Sikh says, Paas Shahi Dasmi, a Sikh Shana, Guru Gobind Singh is not saying these words, Main Na Kahyo, Sab Tohe Bakhaniyo. You are, Mahiguru, you are making Guru Gobind Singh say these words. These are God's words through Guru Gobind Singh Ji to the Sikh. Gur Prasadi, through the Guru. So it's revelation, Maharaj says. Now why does Maharaj say this? They say, by your power, you're saying all these things. I am not saying this. Why are they saying it? Because this Bani, this Svaya, comes from the end of Ramavatar. You might not know this, you might think it comes at the end of Chopi Sahib. But if we looked for it in the end of Chopi Sahib, you wouldn't find it there. Where you would find it is in Ram Avatar. Guru Gobind Singh Ji describes the whole the stories of Ram, what he did, and then they say, Ram Rahim Puran Quran ne kahe mat ek na maniyo. They go, I've described the story to you, but I don't accept this story. Matlab, I don't accept it to be the truth that I need to follow. I accept only God's words, as in the Gurbani. Yeah? It's interesting for us to note that where it comes from, because if you describe someone's story and you say, but I'm not going to listen to him, that means from the very beginning you didn't really listen to him. But then the question comes up, why did they then explain the story then? Why did they explain this whole katha? Now, many times in Bani, we will get a story about Ramji. Many Shabbas will talk about the actual Ram, not talking about Ram as in Waheguru. They'll talk about Ram. Even in Japji Sahib, Maharaj would explain to us, Tin mein Ram rahya parpoor. Then, Tithe sito sita mehma mahe.

ਭਰਮ ਭੈ ਪੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ।